ਜਿਨ ਹਰ ਵੇਖੇ ਨਜ਼ਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ ਹੈ ਜਿਸ ਬਖਸੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨਾ ਆਵਈ ਸਭ ਥੱਕੇ ਕਰਮ ਕੁਮਾਏ ਨਾਨਕ ਮਨਮੁਖ ਜਗਤ ਤਨਹੀਣ ਹੈ ਅੱਗੇ ਭੁੱਖਾ ਕੇ ਖਾਏ ਪੌੜੀ ਸਭ ਤੇਰੀ ਤੂੰ ਸਭ ਸਦਾ।

ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰ ਦਿਆ ਅੰਦਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁੱਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਆਂ ਨੂੰ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਆਧਾਰ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿੰਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭ ਨਾਰਾਸ ਜਿਸਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵਦੇ ਦਰ ਸੱਚੇ ਸੱਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਾਰਾ।

ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋਵੈ ਜੇ ਚੱਲੇ ਤਸਰ ਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਜੇ ਵੜੇ ਅਵਰ ਨਾ ਕੋਈ ਤੁਜੇ ਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਜੇ ਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭਨਣ ਕਰਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣੋ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪਰਦੀ ਤਨਾ ਆਈਆ ਸਹਿਜ ਨਾ ਲੱਗੋ ਭਾਓ ਸਬਦੈ ਸਾਧ ਨਾਮ ਪਾਇਓ ਮਨ ਅਟਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਣਾ ਪਛਾਣੈ ਮੂੜਾ ਅਵਰਾ

ਅੰਦਰ ਸਹਿਸਾ ਕਦੇ ਨਾ ਚੂਕੈ ਬਿਨ ਸਬਦੇ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਾਮ ਨਿਦ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਮੋ ਖੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸਦੇ ਚਿੱਤ ਵਸਿਆ ਮੇਰਾ ਸੁਆਮੀ ਤਿਸਨੋ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸਨੋ ਧਿਆਇੰਦਿਆਂ ਕਿਵ ਨਿਮਖ ਘੜੀ ਮੋਹ ਮੋੜੀ ਹੈ ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈ ਹੈ ਮੋਹ ਜੋੜੀ ਹੈ ਸਭ ਦੁੱਖ ਭੁੱਖ ਰੋਗ ਗਏ।

ਸਭ ਲੋੜੀ ਹੈ। ਸਲੋਕ ਮਹੱਲਾ ਤੀਜਾ, ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਭਾਉ ਨਾ ਪਾਇਆ, ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ, ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾ ਪਿਆਰਿਆ। ਪੌੜੀ, ਹਰ ਆਪੇ ਠਾਕਰ ਸੇਵਕ ਭਗਤ, ਹਰ ਆਪੇ ਕਰੇ ਕਰਾਏ, ਹਰ ਆਪੇ ਵੇਖੈ ਵਿਖਸੈ ਆਪੇ, ਜਿਤ ਭਾਵੈ ਤਿਤ ਲਾਏ, ਹਰ ਇਕ ਨਾ ਮਾਰਗ ਪਾਏ ਆਪੇ, ਹਰ ਇਕ ਨਾ ਉਜੜ ਪਾਏ, ਹਰ ਸੱਚਾ ਸਾਹਿਬ ਸਚ ਤਪਾਵਸ, ਕਰ ਵੇਖੈ ਚਲਤ ਸਵਾਏ, ਗੁਰਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ, ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ਼, ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਉ, ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ। ਮਹੱਲਾ ਤੀਜਾ, ਨਾਨਕ ਤਰ ਵਰ ਏਕ ਫਲ, ਦੋਏ ਪੰਖੇ ਰੂਆਹੇ ਆਵਤ ਜਾਤ ਨਾ ਦਿਸਹੀ, ਨਾ ਪਰ ਪੰਖੀ ਤਾਹੇ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹੈ ਨਿਰਵਾਣ, ਹਰ ਰਸ ਫਲ ਰਾਤੇ ਨਾ।

ਆਪੇ ਚੁਲੀ ਭਰਾਵੈ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ, ਜਿਸਨੋ ਕਿਰਪਾਲ ਹੋਵੈ ਹਰਿ ਆਪੇ, ਤਿਸਨੋ ਹੁਕਮ ਮਨਾਵੈ। ਸਲੋਕ ਮਹੱਲਾ ਤੀਜਾ। ਕਰਮ ਧਰਮ

ਗੁਰ ਕੈ ਸ਼ਬਦ ਮਨ ਤਨ ਭੇਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲੈ ਮਿਲਾਏ ਪੌੜੀ ਆਪੇ ਵੇਦ ਪ੍ਰਾਣ ਸਭ ਸਾਸਤੁ ਆਪ ਕਥਾ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀ ਜੈ ਆਪ ਨਿਰਵਿਰਤ ਆਪ ਨਿਰਵਿਰਤੀ ਆਪੇ ਕਥ ਕਥੀ ਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀ ਜੈ ਆਪੇ ਦੁਖ ਸੁਖ ਦੇਵੈ ਕਰਤਾ ਆਪੇ ਬਖਸ਼ ਕਰੀ ਜੈ ਸਲੋਕ ਮਹੱਲਾ ਤੀਜਾ ਸੇਖਾਂ ਅੰਦਰੋਂ ਜੋਰ ਛੱਡ ਤੂੰ ਪਾਉ ਕਰ ਚੱਲ ਗਵਾਏ ਗੁਰ ਕੈ ਪੈ ਕੇਤੇ ਨਿਸਤਰੇ ਪੈ ਵਿਚ ਨਿਰਪਉ ਪਾਏ ਮਨ ਕਠੋਰ ਸ਼ਬਦ ਭੇ ਤੂੰ ਸਾਂਤ ਵਸੈ ਮਨ ਆਏ ਸ਼ਾਂਤੀ ਵਿਚਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ

ਨਾ ਲੱਗੋ ਪਿਆਰ, ਕੂੜ ਕਮਾਵੈ ਕੂੜ ਸੰਗਰੈ, ਕੂੜ ਕਰੇ ਆਹਾਰ, ਬਿਖ ਮਾਇਆ ਤਨ ਸੰਚ ਮਰੈ, ਅੰਤੇ ਹੋਏ ਸਭ ਸ਼ਾਰ, ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋ ਵਿਕਾਰ, ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨਾ ਪਵੈ, ਦਰਗਹਿ ਹੋਏ ਖੁਆਰ। ਪੌੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡਵਰ ਭੰਡ ਕਰੇ, ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿਚ ਰਤਨ ਧਰੇ, ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੋ ਗੁਰਮੁਖ ਕਰੇ ਹਰੇ, ਆਪੇ ਭਉਜਲ ਆਪ ਹੈ ਬੋਇਥਾ, ਆਪੇ ਖੇਵਟ ਆਪ ਤਰੇ, ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਜੈ ਸਰੇ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ, ਜਨਮ ਮਰਨ ਦੁਖ ਕੱਟੀਐ ਹਮੈ ਮਮਤਾ ਜਾਏ, ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ, ਨਾਨਕ ਪੂਰਬ ਜਿਨ ਕਉ ਲਿਖਿਆ, ਤਿੰਨਾ ਸਤਿਗੁਰ ਮਿਲਿਆ ਆਏ। ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਇਥ ਹੋਏ, ਗੁਰਮੁਖ ਹੋਵੇ ਸੋ ਪਾਰ ਪਰੈ, ਜਿੰਨਾ ਅੰਦਰ ਸੱਚਾ ਸੋਏ, ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ, ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਪੌੜੀ ਆਪੇ ਪਰਸ ਆਪ ਧਾਤ ਹੈ, ਆਪ ਕੀ ਤੁਨ ਕੰਚਨ, ਆਪੇ ਠਾਕਰ ਸੇਵਕ ਆਪੇ, ਆਪੇ ਹੀ ਪਾਪ ਖੰਡਨ, ਆਪੇ ਸਭਟ ਭੋਗਵੈ ਸਵਾਮੀ, ਆਪੇ ਹੀ ਸਵਿਅੰਜਨ, ਆਪ ਬੇਕ ਆਪ ਸਭੇਤਾ, ਆਪੇ ਗੁਰਮੁਖ ਭੰਜਨ, ਜਨ ਨਾਨਕ ਸਾਲਾਹੇ ਨਰ ਜੈ, ਤੁਧ ਕਰਤੇ ਤੂੰ ਹਰ ਸੁਖਦਾਤਾ ਵੱਡਨ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕੁਮਾਹੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜਮੈ ਆਵੈ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ, ਮਾਰੀ ਹੈ ਮੋਹਿ ਕਾਲੈ ਉੱਠ ਜਾਏ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗੈ ਪਿਆਰ, ਨਾਨਕ ਜਨਮ ਸਵਾਰ ਨੇ ਆਪਣਾ, ਕੁਲ ਕਾ ਕਰਨ ਉਧਾਰ। ਪੌੜੀ ਆਪੇ ਚਾੜ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜ੍ਹਨ ਕਉ ਵਾਣੇ, ਆਪੇ ਮਿਤਾ ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ, ਇੱਕ ਥੈ ਪੜ ਬੁੱਝੈ ਸਭ ਆਪੇ, ਇੱਕ ਥੈ ਆਪੇ ਕਰੇ ਇਆਣੇ, ਇੱਕ ਨਾ ਅੰਦਰ ਮਹਿਲ ਬੁਲਾਏ, ਜਾਂ ਆਪ ਤੇਰੇ ਮਨ ਸੱਚੇ ਪਾਣੇ, ਜਿੰਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਸਲੋਕ ਮਰਦਾਨਾ ਪਹਿਲਾ। ਕਲ ਕਲ ਵਾਲੀ ਕਾਮ ਮਦ, ਮਨੁਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹੇ ਭਰੀ, ਪੀ ਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ, ਕਰਨੀ ਲਾਹਣ ਸਤ ਗੁੜ, ਸੱਚ ਸਰਾ ਕਰ ਸਾਰ, ਗੁਣ ਮੰਡੇ ਕਰ ਸੀਲ ਕਿਉ, ਸਰਮਾਸ ਆਹਾਰ, ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਬੇਕਾਰ। ਮਰਦਾਨਾ ਪਹਿਲਾ। ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ, ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ, ਇਤ ਮਦ ਪੀਤੈ ਨਾਨਕਾ, ਬਹੁਤੇ ਖਟੀਐ ਬਿਕਾਰ, ਗਿਆਨ ਗੁੜ ਸਲਾਹ ਮੰਡੇ, ਪਉ ਮਾਸ ਆਹਾਰ, ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸਕੀ ਧਾਰ, ਸਤਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟੈ ਬੇਕਾਰ। ਪੌੜੀ ਆਪੇ ਸੁਰ ਨਰ ਗਣ ਗੰਧਰਬਾ, ਆਪੇ ਖੜ ਦਰਸ਼ਨ ਕੀ ਬਾਣੀ, ਆਪੇ ਸਿਵ ਸੰਕਰਾ ਮਹੇਸਾ, ਆਪੇ ਗੁਰਮੁਖ ਅਕਥ ਕਹਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਰੈ ਬਿਬਾਣੀ, ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਰ ਸਰੂਪ ਸਿਆਣੀ, ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਹਿ ਜਾਣੀ। ਸਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ, ਗੁਰਪ੍ਰਸਾਦੀ ਦੁਬ

ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ ਮਰ ਜਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਕਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕਰ ਦਾਸ ਭਇਆ ਆਪੇ ਦਸ ਅੱਠ ਵਰਨ ਉਪਾਇਆ ਨੂੰ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ਆਪਾ ਭੁੱਲ ਨਾ ਭੁੱਲੈ ਕਭੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨ੍ਹਾਂ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਭਰਮ ਗਿਆ ਸਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਜਿਨ ਕੀਤੀ ਤਸੈ ਨਾ ਜਾਣੀ ਨਾਨਕ ਫੇਟਾ ਲੂਣੀ ਦੇਹੇ ਮਹੱਲਾ ਪੰਜਵਾਂ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਪੌੜੀ ਆਪੇ ਆਪੇ ਅੜਸਠ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਯਮ ਵਰਤੈ ਸਵਾਮੀ ਆਪ ਜਪਾਏ ਨਾਮ ਆਪ ਦਇਆਲ ਹੋਏ ਪੌਖੰਡ ਨੂੰ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸਵਾਮੀ ਸੋ ਸੱਚਾ ਹਰ ਜਾਨ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਐਨਸ ਜਗ

ਸਾਹਿਬ ਸਦਾ ਹਜੂਰ ਹੈ ਭਰਮੇ ਕੇ ਛੌੜ ਕੱਟ ਕੈ ਅੰਤਰ ਜੋ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਤਿਗੁਰ ਕਾ ਪਾਣਾ ਚਿਤ ਰਖੋ ਸੰਜਮ ਸੱਚਾ ਨੇ ਹੋ ਨਾਨਕ ਹੱਥੈ ਸੁਖੈ ਅੰਦਰ ਰੱਖ ਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਪਾਰ ਅਠਾਰੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਏ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਿਆ ਸੁਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸਨੋ ਤਿਲ ਨਾ ਤਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸਭ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸ ਨੂੰ ਸੋਜੀ ਹੋਏ ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸਿਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮਿਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸਦਾ ਕੀਤਾ ਸਭ ਕਿਛ ਹੋਵੇ ਜਿਸ ਨੂੰ ਪਰਵਾਹ ਨਾਹੀ ਕਿਸੈ ਕੇਰੀ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾ ਲਾਹੇ ਸੋ ਸਭ ਕਿਛ ਪਾਵੈ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਹੋ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ ਹਰ ਨਾਮ ਧੰਨ ਤੇਰੀ ਸਭ ਤਿਸੈ ਨੂੰ ਸਾ ਲਾਹਿਓ ਸੰਤੋ ਜਿਨ ਦੂਜੇ ਭਾ

0: ਗੋ ਅੱਗੇ ਜਾਏ ਗਿਆਨੀ ਹੋਏ ਸੋ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੈ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੋਂ ਦੇ ਜਿਸਨੋਂ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੌੜਾ ਕਿਸੇ ਨਾਲ ਲੱਗਈ ਸਭਨਾ ਹੀ ਪਹਨਾ ਉਸਤ ਵਰਨਾ ਸਕੀਐ ਸਾ ਸਤ ਕੁਰਬਾਨਾ ਸਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਪੂਲੇ ਅਖੁੱਟੀ ਜਾਹੀ ਨਾਰਦ ਕਯਾ ਸੇ ਪੂਜ ਕਰਾਹੀ ਅੰਧੇ ਗੁੰਗੇ ਆਂਦੇ ਅੰਧਾਰ ਪਾਥਰਲੇ ਪੂਜੈ ਮੁਦ ਗਵਾਰ ਓਹੇ ਜੇ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ ਸਭ ਕਿਹੋ ਤੇਰਾ ਵਸ ਹੈ ਤੂੰ ਸੱਚਾ ਸਾਹੋ ਭਗਤ ਰਤੇ ਰੰਗ ਏਕ ਕਹਿ ਪੂਰਾ ਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਈਅਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮਾਗਾਹੋ ਸਲੋਕ ਮਹੱਲਾ ਤੀਜਾ ਸਭ ਕਿਛ ਹੁਕਮੇ ਆਉਂਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣਾ ਅੰਧਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੋ ਕਿਰਪਾ ਕਰੇ ਰਜਾਏ ਮਹੱਲਾ ਤੀਜਾ ਸੋ ਜੋਗੀ ਜੁਗ ਸੋ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਕਟ ਪ੍ਰਗਟ ਹੋਏ ਪੌੜੀ।
1: ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ।

0: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਸੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
1: There are three dental offices you should know that are made for kids as they grow. There's a TV above every chair and a friendly staff that really cares. Children's Dental World.
2: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
3: Children's Dental World.
4: Crystal clear on your FM and HD radio, 92.7 FM, CKJS. Take 92.7 FM CKJS wherever you want with the iHeartRadio app. Download the app for free in your app store today. Search iHeartRadio.
5: ਓ ਵੈਲਕਮ ਹੈ ਜੀ, ਆਪਣਾ ਹੀ ਗਰਾਜ ਹੈ
6: ਰਿਚਰਡ ਆਟੋ ਬੋਡੀ ਸ਼ਾਪ। ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ।
7: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ, ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ।
6: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ? ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ।
7: ਇੱਥੇ ਟਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ। ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ।
6: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ। ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ,
7: 171 ਪ੍ਰਿਚਰਡ ਐਵੇਨਿਊ ਵਿਨੀਪੈਗ।
6: ਫੋਨ 204-582-3807,
7: 204-582-3807।

ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਬੜਾ ਹੀ ਸ਼ੁਭ ਦਿਹਾੜਾ ਜੀ, ਅੱਜ ਸ਼ੁਭ ਦਿਹਾੜਾ ਸੰਗਰਾਂਦ ਆ ਜੀ ਅਤੇ ਭਾਦੋ ਜਿਹੜੇ ਮਹੀਨੇ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ। ਬੜਾ ਸੋਹਣਾ ਮੁੱਖ ਵਾਕ ਸੀਗਾ ਇਹਦਾ, ਭਾਦੋ ਹੈ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਖੇਤ। ਅਤੇ ਗੁਰੂ ਸਾਹਿਬ ਦੇ ਫੁਰਮਾਨ ਨੇ ਆਪਣੇ ਭਾਦੋ ਦੇ ਮਹੀਨੇ ਦੇ ਲਈ, ਅਤੇ ਆਪਣਾ ਸ਼ੁਭ ਦਿਹਾੜਾ ਅੱਜ ਸੰਗਰਾਂਦ ਦਾ ਵੀ ਤੁਸੀਂ ਗੁਰੂ ਘਰਾਂ ਦੇ ਵਿੱਚ ਨਮਸਤੇ ਕਰ ਚੁੱਕੇ ਹੋਵੋਗੇ, ਅਤੇ ਜੇ ਨਹੀਂ ਕੀਤਾ ਜ਼ਰੂਰ। ਅੱਜ ਦੇ ਦਿਨ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ, ਵੈਸੇ ਹੀ ਹਰ ਇੱਕ ਦਿਨ ਹੀ ਬਹੁਤ ਸ਼ੁਭ ਹੁੰਦਾ, ਪਰ ਸੰਗਰਾਂਦ ਦਾ ਦਿਹਾੜਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਤੇ ਜ਼ਰੂਰ ਆਪਾਂ ਨੂੰ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਉਣੀ ਚਾਹੀਦੀ ਹੈ, ਸੁਬਹਾ ਜਾਂ ਸ਼ਾਮ ਜਦੋਂ ਵੀ ਤੁਹਾਡਾ ਟਾਈਮ ਲੱਗੇ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਜੇ। ਅਤੇ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਨਿਗਾਹ ਮਾਰ ਲੈਂਦੇ ਹਾਂ ਜੀ ਅੱਜ ਦੇ ਦਿਨ ਦੇ ਉੱਤੇ। ਅੱਜ 20 ਡਿਗਰੀ ਟੈਂਪਰੇਚਰ ਰਹਿਣ ਵਾਲਾ ਵਿਨੀਪੈਗ ਦਾ, ਥੋੜ੍ਹੇ ਥੋੜ੍ਹੇ ਬੱਦਲ ਛਾਏ ਰਹਿਣਗੇ, ਪਰ ਸੂਰਜ ਦੇਵਤਾ ਜੀ ਵਿੱਚ ਵਿੱਚ ਝਾਤੀਆਂ ਜਿਹੜੇ ਦਰਸ਼ਨ ਦਿੰਦੇ ਰਹਿਣਗੇ, ਪਰ ਥੋੜ੍ਹੇ ਥੋੜ੍ਹੇ ਬੱਦਲ ਜਿਹੜੇ ਬਣ ਰਹੇ ਨੇ। ਹੋ ਸਕਦਾ ਕਿ 30% ਬਾਰਿਸ਼ ਦੇ ਵੀ ਚਾਂਸ ਆ, ਹੋ ਸਕਦਾ ਆਪਾਂ ਨੂੰ ਬਾਰਿਸ਼ ਵੀ ਸ਼ਾਮ ਤੱਕ ਦੇਖਣ ਨੂੰ ਮਿਲ ਜਾਵੇ। ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ 20 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਆ, ਅਤੇ ਸੂਰਜ ਦੇਵਤਾ ਜੀ ਨੇ 6:21 'ਤੇ ਆਪਾਂ ਨੂੰ ਦਰਸ਼ਨ ਦਿੱਤੇ ਸੀ, ਅਤੇ 8:43 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ। ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ ਗੱਲ। ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਜਿਹੜਾ ਰਾਤ ਦਾ ਟੈਂਪਰੇਚਰ ਨੋਟ ਕੀਤਾ ਗਿਆ 26 ਡਿਗਰੀ ਹੈ ਜੀ, ਵੱਧ ਤੋਂ ਵੱਧ ਜਿਹੜਾ ਫੀਲ ਆ 28 ਡਿਗਰੀ ਨੋਟ ਸੀਗਾ, ਅਤੇ ਸੁਬਹਾ ਦਾ ਜਿਹੜਾ ਟੈਂਪਰੇਚਰ ਆ 27 ਡਿਗਰੀ ਆ, ਅਤੇ ਫੀਲ ਆ 31 ਡਿਗਰੀ, ਅਤੇ ਆਫਟਰਨੂਨ ਦਾ 34 ਡਿਗਰੀ, ਫੀਲ ਆ 42 ਡਿਗਰੀ। ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਹੋ ਗਈ ਹੈ, ਅਤੇ ਕਈ ਥਾਵਾਂ ਦੇ ਉੱਤੇ ਹਾਲੇ ਬਾਰਿਸ਼ ਨਹੀਂ ਹੋਈ, ਅਤੇ ਕਈ ਥਾਵਾਂ 'ਤੇ ਹੜ੍ਹ ਵੀ ਆ ਚੁੱਕੇ ਨੇ। ਅਤੇ ਤੁਹਾਡੇ ਏਰੀਏ ਦੇ ਵਿੱਚ ਕਿੱਦਾਂ ਦੀ ਸਥਿਤੀ ਸੀਗੀ, ਮਾਝਾ ਮਾਲਵਾ ਦੁਆਬਾ, ਤੁਸੀਂ ਜ਼ਰੂਰ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਸਾਂਝੀ ਕਰਿਓ। 204-780-8881 ਸਾਡਾ ਨੰਬਰ ਆ। ਸੁਬਹਾ ਸੁਬਹਾ ਤੁਸੀਂ ਕਾਲ ਕੀਤੀ ਹੋਣੀ ਹੈ, ਅਤੇ ਉੱਥੇ ਸ਼ਾਮ ਨੂੰ ਜਦੋਂ ਆਪਣੇ ਫਰੈਂਡਸ ਨਾਲ, ਰਿਸ਼ਤੇਦਾਰਾਂ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਦਾਦੀ ਦਾਦੇ ਨਾਲ, ਅਤੇ ਜਾਂ ਮੰਮੀ ਡੈਡੀ ਨਾਲ, ਅਤੇ ਫੈਮਿਲੀ ਦੇ ਕਿਸੇ ਵੀ ਮੈਂਬਰ ਨਾਲ ਤੁਸੀਂ ਗੱਲਬਾਤ ਕੀਤੀ ਹੋਣੀ, ਉਹਨਾਂ ਨੇ ਜ਼ਰੂਰ ਦੱਸਿਆ ਹੋਣਾ ਕਿ ਤੁਹਾਡੇ ਜਿਹੜੇ ਏਰੀਏ ਦੇ ਵਿੱਚ ਟੈਂਪਰੇਚਰ ਕਿੱਦਾਂ ਦਾ ਰਹਿ ਗਿਆ, ਮੀਂਹ ਪੈ ਗਿਆ ਜਾਂ ਨਹੀਂ, ਜਾਂ ਪੈਣ ਦੇ ਆਸਾਰ ਨੇ, ਜਾਂ ਆਪਣੇ ਵਾਂਗੂ ਰੱਬਾ ਰੱਬਾ ਮੀਂਹ ਵਰਸਾ ਕਹਿ ਕੇ ਬਾਰਿਸ਼ ਪਵਾ ਰਹੇ ਨੇ, ਉਹਦੀ ਗੱਲਬਾਤ ਆਪਾਂ ਕਰਦੇ ਰਹਾਂਗੇ। ਪਰ ਅੱਜ ਸ਼ੁਭ ਦਿਹਾੜਾ ਸੰਗਰਾਂਦ ਦਾ ਵੀ ਹੈ, ਅਤੇ ਜ਼ਰੂਰ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਲਵਾਇਓ ਜੀ।

ਬਿਲਕੁਲ ਜੀ, ਗੁਰੂ ਘਰਾਂ ਦੇ ਵਿੱਚ ਵੀ ਹਾਜ਼ਰੀ ਲਵਾਉਣੀ, ਅੱਜ ਸੰਗਰਾਂਦ ਦਾ ਸ਼ਬਦ ਦਿਹਾੜਾ, ਅਤੇ ਨਾਲ ਦੀ ਨਾਲ ਆਪਾਂ ਵਿਨੀਪੈਗ ਜਿਹੜਾ ਆਪਣਾ ਰੇਡੀਓ ਧਮਾਲ ਜਿਹੜਾ ਚੱਲਦਾ 92.7 FM ਫੁੱਲ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਪ੍ਰੋਵਾਈਡ ਕਰਦਾ। ਰੋਜ਼ਾਨਾ ਆਪਾਂ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੇ ਰੂਬਰੂ ਹੁੰਦੇ ਹਾਂ, ਅਤੇ ਅੱਜ ਦਾ ਸ਼ੋਅ ਵੀ ਬਹੁਤ ਸਪੈਸ਼ਲ ਰਹੂਗਾ, ਉਹ ਦੱਸ ਦਿਆਂ ਜੀ ਕਿਉਂ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅਸੀਂ 1 ਤੋਂ 3 ਮੰਡੇ ਟੂ ਫਰਾਈਡੇ ਓਪਨ ਹੁੰਦੇ ਹਾਂ, ਅਤੇ ਜਿਹੜਾ ਲਾਈਵ 2 ਵਜੇ ਦਾ 5 ਵਜੇ ਤੱਕ ਦਾ ਹੁੰਦਾ ਉਹ ਹੁੰਦਾ ਆਪਣਾ ਸੈਟਰਡੇ ਦਾ ਸ਼ੋਅ, ਅਤੇ ਰੋਜ਼ਾਨਾ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਜਿਹੜੀ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ। ਬਹੁਤ ਸਾਰਾ ਪਿਆਰ ਦਿੰਦੇ ਹਾਂ ਤੁਸੀਂ, ਅਤੇ ਹੁਣ ਆਪਾਂ ਤੁਹਾਡੇ ਸਾਰੇ ਸਰੋਤਿਆਂ ਦੇ ਪਿਆਰ ਦੇ ਜ਼ਰੀਏ ਦੇਖਦੇ ਹੋਏ, ਅਤੇ ਆਪਾਂ ਟਿਕਟੋਕ ਦੇ ਉੱਤੇ ਵੀ ਲਾਈਵ ਸਟਾਰਟ ਕੀਤਾ ਆ, ਅਤੇ ਲਾਈਵ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਰੇਡੀਓ ਧਮਾਲ ਧਮਾਲਾਂ ਪਾ ਰਿਹਾ ਇਸ ਟਾਈਮ, ਜੇ ਮੈਸੇਜ ਆਪਾਂ ਥੋੜ੍ਹੇ ਜਿਹੇ ਸਟਾਰਟਿੰਗ ਵਾਲੇ ਦੇਖਣ ਦੀ ਟਰਾਈ ਕਰੀਏ ਤਾਂ ਪੁਰਤਗਾਲ ਤੋਂ ਚਰਨਜੀਤ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ। ਦੇਖੋ ਆਪਾਂ ਕਿੰਨੇ ਕੁ ਨਿਊਜ਼ੀਲੈਂਡ, ਪੁਰਤਗਾਲ ਅਤੇ USA, ਕਿੰਨੇ ਕੰਟਰੀਆਂ ਨੂੰ ਆਪਾਂ ਹੋਰ ਟੱਚ ਦੇ ਵਿੱਚ ਆਏ ਹਾਂ, ਆਪਣੀ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਦੇ ਵਿੱਚ ਵਾਧਾ ਹੋਇਆ, ਤੁਹਾਡੇ ਸਾਰਿਆਂ ਦੇ ਸਰੋਤਿਆਂ ਦੇ ਪਿਆਰ ਦੇ ਕਰਕੇ ਹੈ, ਕਿਉਂਕਿ ਰੇਡੀਓ ਧਮਾਲ ਦੇ ਬਹੁਤ ਸਾਰੇ ਲਿਸਨਰ ਨੇ, ਬਹੁਤ ਸਾਰੇ ਸਰੋਤੇ ਨੇ ਜਿਹੜੇ ਬਹੁਤ ਟਾਈਮ ਤੋਂ ਜੁੜੇ ਹੋਏ ਨੇ, ਅਤੇ ਤਾਂ ਹੀ ਕਹਿੰਦੇ ਹੁੰਦੇ ਨੇ ਕਿ ਰੇਡੀਓ ਧਮਾਲ ਇੱਕ ਫੈਮਿਲੀ ਸ਼ੋਅ। ਬਹੁਤ ਸਾਰੀ ਤੁਸੀਂ ਫੈਮਿਲੀ ਵੱਡੀ ਹੋ ਰਹੀ ਆ, ਇਨਕਰੀਜ਼ ਹੋ ਰਹੀ ਆ, ਉਹ ਸਭ ਤੁਹਾਡਾ ਸਾਰਿਆਂ ਦਾ ਪਿਆਰ ਆ, ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਜਿਹੜਾ ਰੇਡੀਓ ਧਮਾਲ 1 ਆ ਜੀ, ਅਤੇ ਸੰਗਰਾਂਦ ਦੇ ਸ਼ਬਦ ਦਿਹਾੜੇ ਨੇ, ਅਤੇ ਜੇ ਤੁਸੀਂ ਫਰੈਸ਼ ਮਠਿਆਈ ਲੱਭ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਨੋਹਰ ਸਵੀਟ ਰੈਸਟੋਰੈਂਟ ਦਾ ਜਿਹੜਾ ਨਵਾਂ ਓਪਨ ਹੋਇਆ ਆਪਣਾ ਮੀਨਾ ਹਾਈਵੇ 'ਤੇ ਰੈਸਟੋਰੈਂਟ ਓਪਨ ਕੀਤਾ, ਉਹਨਾਂ ਨੇ ਫਰੈਸ਼ ਹੋਮਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ, ਅਤੇ ਜਿਹੜਾ ਤੁਸੀਂ ਆਪਦਾ ਬਰਥਡੇ ਕੇਕ ਵੀ ਆਪਦੇ ਅਕੋਰਡਿੰਗ ਕਸਟਮ ਕਰਵਾ ਸਕਦੇ ਹੋ, ਕੈਟਰਿੰਗ ਦਾ ਵੀ ਪ੍ਰਬੰਧ ਆ। ਰੋਜ਼ਾਨਾ 7 ਦਿਨ ਓਪਨ ਨੇ, 11 ਵਜੇ ਤੋਂ ਲੈ ਕੇ 11 ਵਜੇ ਤੱਕ, ਅਤੇ ਜੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਨਹੀਂ ਟਰਾਈ ਕੀਤੀ ਉਹ ਵੀ ਜ਼ਰੂਰ ਕਰੋ, ਜਿਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ, ਫੁੱਲ ਟਾਈਮ ਅਤੇ ਪਾਰਟ ਟਾਈਮ ਹਾਇਰਿੰਗ ਕਰ ਰਹੇ ਨੇ। ਜੇ ਤੁਸੀਂ ਜੋਬ ਲੱਭ ਰਹੇ ਹੋ ਵਿਨੀਪੈਗ ਦੇ ਵਿੱਚ, ਤਾਂ ਤੁਹਾਡੇ ਲਈ ਬੈਸਟ ਓਪਰਚੁਨਿਟੀ ਹੋ ਸਕਦੀ ਹੈ ਜੀ। 2985 ਬਮੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-505-3417 ਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ।

ਮੈਡੋਕੇਅਰ ਮੈਡੀਕਲ ਕਲੀਨਿਕ ਵਾਕ ਇਨ ਕਲੀਨਿਕ ਤੇ ਜੀ ਤੁਹਾਨੂੰ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਈ ਜਾਂ ਫੈਮਿਲੀ ਡਾਕਟਰ ਚਾਹੀਦਾ, ਤਿੰਨ ਡਾਕਟਰ ਆਲਵੇਜ਼ ਪ੍ਰੈਜੈਂਟ ਰਹਿੰਦੇ ਨੇ। ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ, ਵਾਕ ਇਨ ਵੀ ਵੈਲਕਮ ਕਰਦੇ ਨੇ ਤੁਹਾਡਾ। ਮੰਡੇ ਟੂ ਫਰਾਈਡੇ 9-5 ਡਿਸਕਾਊਂਟ ਵੀ ਦਿੰਦੇ ਨੇ। ਸੀਨੀਅਰਸ ਦੀ ਮੈਡੀਸਨ ਦੇ ਉੱਤੇ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਰਵਜੋਤ ਸਿੰਘ ਢੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ ਅਤੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ। 204-410-2255 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। 17200 ਮੈਡਵੁੱਡ ਡਰਾਈਵ ਜਿਹੜਾ ਨੇੜੇ ਹੈਗਾ ਜੀ ਸੈਂਟ ਵਿਟਾਲ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ।

ਅੱਜ ਦੇ ਆਪਣੇ ਬਹੁਤ ਸਾਰੇ ਵਿਸ਼ੇ ਨੇ। ਸਟਾਰਟਿੰਗ ਦੇ ਵਿੱਚ ਫਸਟ ਤਾਂ ਆਪਾਂ ਇਸੇ ਚੀਜ਼ ਬਾਰੇ ਜਾਣਾਂਗੇ ਕਿ ਜਿਹੜਾ ਸੰਗਰਾਂਦ ਦਾ ਮਹੀਨਾ ਹੁੰਦਾ, ਜਿਵੇਂ ਹਰ ਮਹੀਨੇ ਬਾਅਦ ਆਪਾਂ ਮਨਾਉਂਦੇ ਜਿਹੜੇ ਦੇਸੀ ਮਹੀਨੇ ਹੁੰਦੇ ਆ, ਅਤੇ ਕਿਉਂ ਮਨਾਇਆ ਜਾਂਦਾ ਅਤੇ ਸਭ ਤੋਂ ਪਹਿਲਾਂ ਕਦੋਂ ਮਨਾਇਆ ਗਿਆ ਸੀ, ਬੜਾ ਇੰਟਰਸਟਿੰਗ ਜਿਹਾ ਸਵਾਲ। ਅਤੇ ਜੇ ਤੁਹਾਡੇ ਕੋਲ ਨੌਲੇਜ ਇਨਫੋਰਮੇਸ਼ਨ ਹੈਗੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਕਿਉਂਕਿ ਜਿਹੜੇ ਰੇਡੀਓ ਧਮਾਲ ਲਿਸਨਰ ਨੇ, ਸਰੋਤੇ ਨੇ, ਬਹੁਤ ਜ਼ਿਆਦਾ ਨੌਲੇਜ ਰੱਖਦੇ ਨੇ, ਬਹੁਤ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਨਾਲ। ਜ਼ਰੂਰ ਇਹ ਗੱਲਬਾਤ ਸਾਂਝੀ ਕਰਿਓ ਜੀ। ਇਹ ਹੈਗਾ ਜੀ ਹਿਸਟਰੀ ਦੇ ਰਿਲੇਟਡ ਕੁਐਸਚਨ, ਅਤੇ ਇੱਕ ਹੋਰ ਹੈਗਾ ਟੈਕਨੀਕਲ ਰਿਲੇਟਡ ਕੁਐਸਚਨ, ਉਹ ਹੈਗਾ ਜੀ ਕੀਬੋਰਡ ਦੇ ਜਿਹੜੇ ABC ਹੁੰਦੀ ਆ ਉਹ ਉਲਟ ਪੁਲਟ ਕਿਉਂ ਲਿਖੀ ਹੁੰਦੀ ਆ, ਉਹਦਾ ਕੀ ਰੀਜ਼ਨ ਹੁੰਦਾ, ਅਤੇ ਇਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਕਾਲ 'ਤੇ ਗੱਲਬਾਤ ਕਰਿਓ ਜੀ। ਅਤੇ ਨਾਲ ਦੀ ਨਾਲ ਦੱਸ ਗਏ ਗਲੈਕਸੀ ਇਨਸ਼ੋਰੈਂਸ ਦੀਆਂ 3 ਲੋਕੇਸ਼ਨਾਂ ਜੀ, ਆਲਵੇਜ਼ ਓਪਨ ਹੁੰਦੀਆਂ ਨੇ, ਸੰਡੇ ਦੇ ਦਿਨ ਵੀ ਤੁਹਾਨੂੰ ਓਪਨ ਦੇਖਣ ਨੂੰ ਮਿਲਦੀਆਂ ਨੇ 12 ਤੋਂ ਲੈ ਕੇ 5 ਤੱਕ। ਕਿਸੇ ਵੀ ਤਰ੍ਹਾਂ ਦੀ ਤੁਸੀਂ ਇਨਸ਼ੋਰੈਂਸ ਕਰਾਉਣੀ ਹੋਵੇ, ਚਾਹੇ ਟਰੱਕ ਦੀ ਇਨਸ਼ੋਰੈਂਸ ਕਰਾਉਣੀ ਹੋਵੇ, ਚਾਹੇ ਕੰਸਟਰਕਸ਼ਨ ਦੀ, ਚਾਹੇ ਬਿਜ਼ਨਸ ਦੀ, ਚਾਹੇ ਹੋਮ ਦੀ, ਸਾਰੀਆਂ ਇਨਸ਼ੋਰੈਂਸ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਜਾਣਗੀਆਂ, ਅਤੇ ਬੈਸਟ ਐਡਵਾਈਸ ਮਿਲੂਗੀ, ਕਿਉਂਕਿ ਸਾਰਾ ਪੰਜਾਬੀ ਦੇ ਵਿੱਚ ਸਟਾਫ ਆ ਜੀ। ਜਤਿੰਦਰ ਸਿਧਾਣਾ ਜੀ ਨੂੰ ਮਿਲ ਸਕਦੇ, 14 ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਅਤੇ ਗਲੈਕਸੀ ਇਨਸ਼ੋਰੈਂਸ ਦੀਆਂ ਕਿਸੇ ਵੀ ਲੋਕੇਸ਼ਨ 'ਤੇ ਚਲੇ ਜਾਓ, ਸਾਰਾ ਤੁਹਾਨੂੰ ਪੰਜਾਬੀ ਦੇ ਵਿੱਚ ਸਟਾਫ ਮਿਲੂਗਾ, ਪ੍ਰੋਪਰ ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਆ ਇਨਸ਼ੋਰੈਂਸ ਦੇ ਰਿਲੇਟਡ, ਅਤੇ ਵਧੀਆ ਬੈਸਟ ਪੈਕੇਜ ਵੀ ਮਿਲ ਜਾਂਦੇ ਆ ਤੁਹਾਨੂੰ ਹੋਮ ਇਨਸ਼ੋਰੈਂਸ ਦੇ, ਵਧੀਆ ਬੈਨੀਫਿਟ ਦੇ ਨਾਲ ਤੁਹਾਨੂੰ। ਜੇ ਤੁਸੀਂ ਟਰੱਕ ਦੀ ਇਨਸ਼ੋਰੈਂਸ ਕਰਾਉਣੀ ਆ, ਟਰੱਕ ਦੀ ਇਨਸ਼ੋਰੈਂਸ ਦੇ ਵੀ ਸਪੈਸ਼ਲ ਨੇ ਜੀ, ਤਾਂ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਗਲੈਕਸੀ ਇਨਸ਼ੋਰੈਂਸ ਦੀਆਂ 3 ਲੋਕੇਸ਼ਨਾਂ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, 2777 ਮੈਕਫਲੇ ਸਟਰੀਟ ਦੇ ਉੱਤੇ, 1188 ਮੈਕਫਲੇਸ, ਅਤੇ 11 ਵਿਰਵਿਨ ਡਰਾਈਵ ਦੇ ਉੱਤੇ। ਤੁਸੀਂ ਬਲਵਿੰਦਰ ਧਾਲੀਵਾਲ ਜੀ ਨੂੰ ਵੀ ਮਿਲ ਸਕਦੇ ਹੋ, ਜਤਿੰਦਰ ਸਿਧਾਣਾ ਜੀ ਨੂੰ ਵੀ ਮਿਲ ਸਕਦੇ ਹੋ, 14 ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ, ਅਤੇ ਸਾਰਾ ਪੰਜਾਬੀ ਦੇ ਵਿੱਚ ਸਟਾਫ ਆ, ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾ ਦਿੰਦੇ ਨੇ ਇਨਸ਼ੋਰੈਂਸ ਦੇ ਰਿਲੇਟਡ।

ਰਾਜਮੁਦਰ ਜੀ ਨਾਲ ਸੰਪਰਕ ਕਰ ਲਓ ਜੀ, ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜੀਡੈਂਟਲ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਜੀ, ਰਾਜਮੁਦਰ ਜੀ 204-963-9484 'ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ, 204-993-9484 ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਅਤੇ ਮੈਨੂਫੈਕਚਰਿੰਗ ਕਾਰਪਟਿੰਗ ਫਲੋਰੀ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ, ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਦੇ ਉੱਤੇ ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਫ੍ਰੀ ਦੇ ਵਿੱਚ ਐਸਟੀਮੇਟ ਲਾ ਦਿੰਦੇਗੇ ਤੁਸੀਂ ਬਸ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿਓਗੇ ਸੈਂਪਨਦੇਰ ਜੀ ਨੂੰ, ਤੁਹਾਡਾ ਫ੍ਰੀ ਦੇ ਵਿੱਚ ਐਸਟੀਮੇਟ ਲਾ ਕੇ ਦੇਣਗੇ, ਤਾਂ ਸੰਪਰਕ ਕਰ ਲਓ ਜੀ 204-229-2028 ਦੇ ਉੱਤੇ। 10-99 ਨੋਟਰੀ ਡੈਮ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਅਤੇ MDF ਟਾਇਰ ਵੱਲੋਂ ਨਵੇਂ ਅਤੇ ਟਰੱਕ ਨਵੇਂ ਯੂਜ਼ਡ ਟਰੱਕ ਟ੍ਰੇਲਰ ਟਾਇਰਾਂ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ। 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕ ਵੱਡ ਹਾਈਵੇ 'ਤੇ ਆਕਾਸ਼ ਤੇ ਰਣਦੇਵੀਰ ਨਾਲ ਸੰਪਰਕ ਕਰ ਸਕਦੇ ਹੋ, 204-583-8880 ਦੇ ਉੱਤੇ।

0: ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ, ਪਰ ਉਸ ਤੋਂ ਪਹਿਲਾਂ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
1: ਉਹਨਾਂ ਦੇ ਕਹਿੰਦੇ ਚਲਾਉਣ ਲੱਗੇ ਉਦੋਂ ਉਹਨਾਂ ਦਾ ਨਾ ਸ਼ੁਰੂ ਤੋਂ ਸਿੱਧੀ ABC ਸੀਗੀ, ਜਿੱਦਾਂ ਆਪਣੀ ਨੋਰਮਲ ਹੁੰਦੀ ABC ਦੀ।
0: ਹਾਂਜੀ,
1: ਤੇ ਉਹ ਕੀ ਕਰਦੇ ਲੋਕ ਯੂਟਿਊਬ ਸੀਗੇ, ਬਾਹਲੀ ਤੇਜ਼ ਟਾਈਪ ਕਰਦੇ ਹੁੰਦੇ ਸੀ ਪਹਿਲਾਂ।
0: ਓਕੇ,
1: ਤੇ ਉਹਦੀਆਂ ਲੱਤਾਂ ਜਿਹੀਆਂ ਵੱਜ ਵੱਜ ਕੇ ਖਰਾਬ ਹੋ ਜਾਂਦੀਆਂ ਹੁੰਦੀਆਂ ਸੀ ਪਹਿਲਾਂ।
0: ਹਾਂਜੀ,
1: ਉਦੋਂ ਕੀ ਤਾਂ ਉਹਨਾਂ ਨੇ ਚੇਂਜ ਕਰਤਾ ਵੀ ਉਹਦੇ ABC ਦੀ ਪੱਤੀ ਸਿੱਧੀ ਕਰਤੀ, ਲੋਕ ਹੌਲੀ ਟਾਈਪ ਕਰਨ।
0: ਓਕੇ,
1: ਉਹ ਖਰਾਬ ਨਾ ਹੋਣ। ਉਦੋਂ ਬਾਅਦ ਕੀ ਹੋਇਆ, ਉਹ ਖਰਾਬ ਹੋਣੇ ਘੱਟ ਗਏ, ਕਿਉਂਕਿ ਲੋਕ ਸੋਚ ਕੇ ਟਾਈਪ ਕਰਦੇ ਦੇਖ ਕੇ ਲੱਭ ਲੱਭ ਕੇ। ਅੱਖਰ
0: ਕੀਤੀ ਆ। ਕੀਬੋਰਡ ਯੂਜ ਕਰਦੇ ਰਹਿੰਦੇ ਹਾਂ ਨਾ, ਤਾਂ ਆਪਾਂ ਨੂੰ ਪਰ ਡਿਫਰੈਂਟ ਇਹਦੇ 'ਚ ਇਹ ਸੀਗਾ ਕਿ ਜਿਹੜਾ ਸਟਾਰਟਿੰਗ ਦੇ ਵਿੱਚ ਸੀਗਾ ਇੱਦਾਂ, ਅਤੇ ਉਹ ਜਿਹੜੇ ਜਲਦੀ ਟਾਈਪ ਕਰਦੇ ਸੀ ਉਹ ਖਰਾਬ ਹੋ ਜਾਂਦੇ ਸੀ, ਉਹ ਚੀਜ਼ ਨੂੰ ਲੈ ਕੇ ਉਹਨਾਂ ਨੇ ਬਣਾਇਆ ਸੀਗਾ। ਅਤੇ ਸੇਮ ਉਦੋਂ ਬਾਅਦ ਫਿਰ ਸੇਮ ਹੀ ਜਦੋਂ ਆਪਣੇ ਕੰਪਿਊਟਰ ਦੇ ਕੀਬੋਰਡ ਆ ਗਏ, ਅਤੇ ਸੇਮ ਉਹ ਚੀਜ਼ ਹੀ ਉਹਨਾਂ ਨੇ ਰੱਖੀ ਕਿ ਜਿਹੜੇ ਜਲਦੀ ਜਲਦੀ ਕਰਦੇ ਸੀ ਟਾਈਪ ਉਹ ਥੋੜ੍ਹਾ ਜਿਹਾ ਸਲੋ ਕਰਨ। ਪਰ ਕਿਤੇ ਨਾ ਕਿਤੇ ਅੱਜ ਆਪਾਂ ਨੂੰ ਇਹ ਨੌਲੇਜ 'ਚ ਵਾਧਾ ਹੋਇਆ, ਮੈਨੂੰ ਵੀ ਅੱਜ ਹੀ ਪਤਾ ਲੱਗਿਆ ਹੈ, ਸੱਚੀ ਗੱਲ ਦੱਸੀਏ ਤਾਂ। ਧੰਨਵਾਦ ਵੀਰੇ, ਤੁਸੀਂ ਇੰਨੀ ਜ਼ਿਆਦਾ ਨੌਲੇਜ ਸ਼ੇਅਰ ਕਰਦੇ ਹੋ, ਤਾਂ ਹੀ ਕਹਿੰਦਾ ਹੁੰਦਾ ਕਿ ਜਿਹੜੇ ਰੇਡੀਓ ਧਮਾਲ ਦੇ ਸਰੋਤੇ ਆ ਨਾ, ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਰੱਖਦੇ ਨੇ, ਤਾਂ ਹੀ ਕਹਿੰਦਾ ਹੁੰਦਾ ਕਿ ਰੇਡੀਓ ਧਮਾਲ ਇੱਕ ਫੈਮਿਲੀ ਆ, ਅਤੇ ਸਾਰੇ ਆਪਦਾ ਆਪਦਾ ਯੋਗਦਾਨ ਪਾ ਕੇ ਯੋਗਦਾਨ 'ਚ ਵਾਧਾ ਕਰਦੇ ਰਹਿੰਦੇ, ਨੌਲੇਜ 'ਚ ਵਾਧਾ ਕਰਦੇ ਰਹਿੰਦੇ ਆ ਜੀ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਟਿਕਟੋਕ ਦੇ ਉੱਤੇ ਦਿਲਾਂ ਦੀ ਬਰਸਾਤ ਕਰ ਰਹੇ ਹੋ, ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਬਹੁਤ ਸਪੈਸ਼ਲ ਆ, ਅਤੇ ਉਹ ਸਪੈਸ਼ਲ ਬਣਾਉਂਦੇ ਹਾਂ ਤੁਸੀਂ ਸਾਰੇ ਰਲ ਕੇ, ਅਤੇ ਟਿਕਟੋਕ ਦੇ ਉੱਤੇ ਵੀ ਤੁਸੀਂ ਧਮਾਲਾਂ ਪਾਉਂਦੇ ਰਹਿੰਦੇ ਹੋ, ਅਤੇ ਰੇਡੀਓ ਧਮਾਲ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ। ਰੋਜ਼ਾਨਾ ਆਪਾਂ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ। ਅਤੇ ਹਾਲੇ ਇੱਕ ਸਵਾਲ ਹਾਲੇ ਵੀ ਆਪਣਾ ਬਾਕੀ ਹੈ, ਫਿਰ ਅਗਲਾ ਸਵਾਲ ਆਪਾਂ ਨੈਕਸਟ ਕਰਾਂਗੇ। ਜੇ ਕਿਸੇ ਨੂੰ ਪਤਾ ਹੈ ਕਿ ਜਿਹੜਾ ਸੰਗਰਾਂਦ ਦਾ ਦਿਨ ਹੁੰਦਾ, ਜਿਹੜਾ ਹਰ ਮਹੀਨੇ ਆਪਾਂ ਜਦੋਂ ਨਵਾਂ ਮੰਥ ਦੀ ਸ਼ੁਰੂਆਤ ਹੁੰਦੀ ਆਪਾਂ ਮਨਾਉਂਦੇ ਹਾਂ, ਸਭ ਤੋਂ ਪਹਿਲਾਂ ਕਦੋਂ ਮਨਾਇਆ ਗਿਆ ਸੀ ਅਤੇ ਇਹਦੇ ਪਿੱਛੇ ਹੋਰ ਕੀ ਹਿਸਟਰੀ ਆਪਣੀ, ਅਤੇ ਜੇ ਕਿਸੇ ਨੂੰ ਪਤਾ ਸਾਡੇ ਨਾਲ ਹਿਸਟਰੀ ਜ਼ਰੂਰ ਸਾਂਝੀ ਕਰਿਓ ਜੀ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਅਤੇ ਨਾਲ ਦੀ ਨਾਲ ਦੱਸ ਗਏ ਆਟੋ ਗਲਾਸ ਸ਼ੋਪ ਦੀ ਜਿਹੜੀ ਲੋਕੇਸ਼ਨ ਹੈ ਜੀ, ਚੇਂਜ ਹੋ ਚੁੱਕੀ ਹੈ ਜੀ, 484 ਸੈਂਡ ਮੈਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ, 204 4308138 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਜੀ, ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਅਲਿਜ਼ਾਬੈਥ ਸਟਰੀਟ ਦੇ ਉੱਤੇ ਨਹੀਂ, 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਹੋਵੇ, ਚਾਹੇ ਹਿਲ ਕਲੇਮ ਹੋਵੇ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਰੀਸੈਂਟਲੀ ਉਹਨਾਂ ਨੇ ਆਪਾਂ ਨੂੰ ਕਾਲ ਕਰਕੇ ਅਪਡੇਟ ਵੀ ਕੀਤਾ ਸੀਗਾ ਕਿ ਜਿਹੜੇ ਆਪਣੇ ਹੈਲ ਡੈਮੇਜ ਹੋਈ ਆ ਰੀਸੈਂਟਲੀ ਜਿਹੜਾ, ਤਾਂ ਉਹ ਹਾਲੇ ਐਮ ਪੀ ਆਈ ਉਹ ਕਲੇਮ ਲੈ ਰਹੀ ਆ, ਅਤੇ ਇਹਨਾਂ ਕੋਲ ਬਹੁਤ ਸਾਰੀਆਂ ਅਪੁਆਇੰਟਮੈਂਟਸ ਆਲਰੇਡੀ ਬੁੱਕ ਨੇ, ਅਤੇ ਤੁਸੀਂ ਵੀ ਆਪਦੀ ਜਿਹੜੀ ਅਪੁਆਇੰਟਮੈਂਟ ਬੁੱਕ ਜ਼ਰੂਰ ਕਰਾ ਲਓ, ਤਾਂ ਕਿ ਤੁਹਾਡੀ ਗੱਡੀ ਤਸੱਲੀ ਬਖਸ਼ੀ, ਰਿਪੇਅਰ ਹੋ ਸਕੇ, ਪੇਂਟ ਹੋ ਸਕੇ, ਅਤੇ ਉਹਦੇ ਲਈ ਬੈਕ ਟੂ ਬੈਕ ਉੱਥੇ ਲਾਈਨਾਂ ਲੱਗ ਰਹੀਆਂ, ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਜਿਹੜਾ ਆਪਦਾ ਹੈਲ ਡੈਮੇਜ ਹੋਇਆ, ਤੁਹਾਡੀ ਗੱਡੀ ਦਾ ਨੁਕਸਾਨ ਹੋਇਆ ਜੋ ਵੀ, ਤਾਂ ਐਮ ਪੀ ਆਈ ਕੋਲ ਕਲੇਮ ਲੈਣ ਦੇ ਲਈ ਤੁਸੀਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਜਾਂ ਟਾਊਨ ਆਟੋ ਬੋਡੀ ਦੋਨੇ ਲੋਕੇਸ਼ਨਾਂ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਵੀ ਕਰ ਸਕਦੇ ਹੋ, 146 ਇਜ਼ਾਬੈਥ ਸਟਰੀਟ ਦੇ ਉੱਤੇ, 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੇ ਤੁਹਾਡੀ ਜਿੰਨੇ ਦਿਨ ਗੱਡੀ ਤੁਹਾਡੀ ਰਿਪੇਅਰ ਹੋਊਗੀ, ਉਹਨੇ ਦਿਨ ਰੈਂਟਲ ਗੱਡੀ ਜੇ ਤੁਹਾਡੇ ਇੰਸ਼ੋਰੈਂਸ ਦੇ ਵਿੱਚ ਨਹੀਂ ਹੈਗੀ, ਤਾਂ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ, ਉਹਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਵੀ ਦੇ ਦੇਣਗੇ। ਜਾਣਾ ਕਿੱਥੇ ਆ ਜੀ? ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੈਥ ਸਟਰੀਟ ਦੇ ਉੱਤੇ, 204-401-1300 ਜਿਹੜਾ ਟਾਊਨ ਆਟੋ ਬੋਡੀ ਦਾ ਨੰਬਰ ਆ, ਅਤੇ ਜੇ ਤੁਸੀਂ ਪ੍ਰੋ ਟਾਊਨ ਆਟੋ ਬੋਡੀ ਗਲਾਸ ਕਰਨਾ, ਤਾਂ ਲਾਸਟ ਦੇ ਉੱਤੇ 1302 ਆ। ਦੁਬਾਰਾ ਰਿਪੀਟ ਕਰਨ ਲੱਗੇ ਜੀ, 204-421-1300, 204-421-1302।

ਮੈਡੀਕੇਅਰ ਕਲੀਨਿਕ ਐਂਡ ਵੋਕਲਿੰਗ ਕਲੀਨਿਕ ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੀ, ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਰਾਈਟ ਨਾਓ, ਤੇ ਜੇ ਫਲੂ ਸ਼ੋਟ ਦੀ ਗੱਲ ਕਰਦੇ ਫਲੂ ਸ਼ੋਟ ਵੀ ਤੁਹਾਨੂੰ ਉੱਥੇ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਤੁਹਾਨੂੰ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ 1987 ਐਵਨਿਊ ਤੇ ਸੰਪਰਕ ਕਰ ਸਕਦੇ ਹੋ 204-416-1139 ਦੇ ਉੱਤੇ, ਮੰਡੇ ਟੂ ਫਰਾਈਡੇ 9-5, ਸੈਟਰਡੇ 9-4 ਤੇ ਸੰਡੇ 9-1, ਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਤੁਹਾਨੂੰ ਮਿਲ ਜਾਂਦੀ ਹੈ ਜੀ।

0: ਸਰਦਾਰ ਜੀ ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ
1: ਕੀ ਗੱਲ ਹੋ ਗਈ
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ
1: ਓ ਸਰਦਾਰ ਨਹੀਂ ਏ ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ
0: ਜੀ ਹਾਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਕਰਨਮਾਨ ਨੂੰ ਕਾਲ ਕਰੋ 204-339-7011
2: ਹਨੀ ਅੱਜ ਕਾਰ ਪੋਲ ਚ ਵੱਜ ਗਈ
3: ਨਾ ਨਾ ਨਾ ਨਾ ਨਾ ਸਿਰ ਤੇ ਹੱਥ ਨਹੀਂ ਮਾਰਦਾ ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ ਇਹ ਹੈ ਫੁਲੀ MPI ਅਕ੍ਰੀਡਿਟਡ ਆਟੋ ਬੋਡੀ ਸ਼ਾਪ ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰੈਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ ਪਹੁੰਚੋ 64 ਸੋਲਟਰ ਸਟਰੀਟ ਵਿਨੀਪੈਗ 204-421-1300 204-421-1300
0: ਬਈ ਕੀ ਹੋਇਆ
4: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ ਰਾਤ ਨੂੰ ਕਾਰ ਦੋ ਸਵੇਰ ਤੱਕ ਰੈਡੀ ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ ਰਿਪੇਅਰ ਕਰ ਦੇਣਗੇ ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੋਈ ਅਲਾਈਨਮੈਂਟ ਕਰਾਉਣੀ ਹੈ ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ ਇਹਨਾਂ ਕੋਲ ਹੀ ਜਾਓ ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ
5: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵਨਿਊ ਵਿਨੀਪੈਗ
6: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਟਮਾਲ

ਕਿਆ ਬਾਤ ਹੈ ਜੀ, ਵੈਲਕਮ ਕਰਦੇ ਹਾਂ ਸ਼ੁਭ ਜੀ, ਰਮਨ ਬਾਈ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ। ਅਤੇ ਕੱਲ੍ਹ ਕਿੱਦਾਂ ਦਾ ਰਿਹਾ ਵਿਨੀਪੈਗ? ਆਪਾਂ ਸਰਬ ਸਾਂਝਾ ਸਪੋਰਟਸ ਕਲੱਬ ਸਾਰਿਆਂ ਨੇ ਇੰਜੋਏ ਕੀਤਾ, ਬਹੁਤ ਸਾਰੀਆਂ ਐਕਟੀਵਿਟੀ ਸੀਗੀਆਂ, ਵਾਲੀਬਾਲ, ਕਬੱਡੀ ਅਤੇ ਜਿਹੜੀ ਸੀਪ ਦੀ ਬਾਜ਼ੀ ਲੱਗ ਰਹੀ ਸੀ, ਉੱਧਰੋਂ ਤੀਆਂ ਦਾ ਮੇਲਾ ਵੀ ਚੱਲ ਰਿਹਾ ਸੀ, ਸਾਰਿਆਂ ਨੇ ਬਹੁਤ ਸਾਰਾ ਇੰਜੋਏ ਕੀਤਾ ਹੋਣਾ। ਅਤੇ ਜੇ ਕਿਸੇ ਦਾ ਕੋਈ ਘੈਂਟ ਜਿਹਾ ਐਕਸਪੀਰੀਅੰਸ ਰਿਹਾ ਹੋਵੇ ਤਾਂ ਜੇ ਆਪਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ, ਜਿਹੜੀ ਟੀਮ ਨੇ ਹਾਰਡ ਵਰਕ ਕੀਤਾ, ਜਿਨ੍ਹਾਂ ਨੇ ਡਾਇਰੈਕਟ ਕੀਤਾ ਇਹ ਸਾਰਾ, ਤਾਂ ਸਾਰਿਆਂ ਨੂੰ ਵਧਾਈਆਂ ਦੇ ਪਾਤਰ ਨੇ। ਸਾਰੇ ਇੰਨਾ ਸੋਹਣਾ ਆਪਣਾ ਜਿਹੜਾ ਟੂਰਨਾਮੈਂਟ ਹੋ ਨਿਬੜਿਆ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇ ਲਈ। ਸਾਰਿਆਂ ਨੇ ਸਹਿਯੋਗ ਕੀਤਾ ਅਤੇ ਸਾਰੇ ਜਿਹੜੇ ਗਏ ਹੋ ਤੁਸੀਂ ਅਤੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਔਰਗੇਨਾਈਜ਼ ਕੀਤਾ ਸੀ ਤਾਂ ਉਹਨਾਂ ਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ। ਅਤੇ ਹਰ ਸਾਲ ਇੱਦਾਂ ਦੇ ਈਵੈਂਟਸ ਆਪਣੇ ਸਾਰਿਆਂ ਦੇ ਲਈ ਆਉਂਦੇ ਰਹਿਣ। ਅਤੇ ਕਿਹਨਾਂ ਦਾ ਬੈਸਟ ਐਕਸਪੀਰੀਅੰਸ ਰਿਹਾ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। 204-780-81-81 ਅਤੇ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਸਕਦੇ ਹੋ ਜੀ।

ਕਿਆ ਬਾਤ ਹੈ ਜੀ, ਇਧਰੋਂ ਜਿਹੜੀ ਗੀਤਾਂ ਦੀ ਮਹਿਫਲ ਆ ਬਹੁਤ ਘੈਂਟ ਚੱਲ ਰਹੀ ਆ, ਤੇ ਕੁਲਵੰਤ ਸਰਪੰਚ ਜੀ ਵੀ ਜੁੜ ਚੁੱਕੇ ਨੇ, ਵੈਲਕਮ ਕਰਦੇ ਹਾਂ ਜੀ ਤੁਹਾਡਾ। ਸਰਪੰਚ ਸਾਹਿਬ ਕਿੱਦਾਂ ਦੇ ਰਿਹਾ ਪ੍ਰੋਗਰਾਮ, ਸਾਨੂੰ ਜ਼ਰੂਰ ਦੱਸਿਓ। ਕੱਲ੍ਹ ਦਾ ਈਵੈਂਟ ਤੁਸੀਂ ਇੰਜੋਏ ਕੀਤਾ ਹੋਣਾ ਯਾਰਾਂ ਦੋਸਤਾਂ ਦੇ ਨਾਲ, ਤੇ ਕੱਲ੍ਹ ਤੁਹਾਡੀਆਂ ਫੋਟੋਆਂ ਸਾਡੇ ਤੱਕ ਪਹੁੰਚੀਆਂ ਨਹੀਂ ਆ, ਬੀਜ ਵਾਲੀਆਂ ਆਈਆਂ ਸੀ।

0: ਕਿਆ ਬਾਤ ਹੈ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹਿਣਾ ਅਤੇ ਟਿਕਟੋਕ ਦੇ ਉੱਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ, ਬਹੁਤ ਸਾਰੇ ਸਰੋਤੇ ਇਸ ਟਾਈਮ ਡਰਾਈਵ ਕਰਦੇ ਸੁਣ ਰਹੇ ਹੋਣਗੇ ਜਾਂ ਕਰਦੇ ਬਹਿ ਕੇ ਸਾਰੀ ਫੈਮਿਲੀ ਦੇ ਨਾਲ ਆਪਣਾ ਪ੍ਰੋਗਰਾਮ ਇੰਜੋਏ ਕਰਦੇ ਰਹੇ ਹੋਣਗੇ। ਅਤੇ ਪਰ ਆਪਣਾ ਇੱਕ ਸਵਾਲ ਆ ਇਹਦਾ, ਅਤੇ ਹਾਲੇ ਤੱਕ ਜਵਾਬ ਨਹੀਂ ਆਇਆ, ਉਹਦੀ ਆਪਾਂ ਵੇਟ ਕਰ ਰਹੇ ਹਾਂ। ਅਤੇ ਜ਼ਰੂਰ ਜੇ ਕਿਸੇ ਨੂੰ ਪਤਾ ਹੋਇਆ 204-780-81 ਦੇ ਸਾਡੇ ਨਾਲ ਗੱਲਬਾਤ ਕਰਿਓ, ਅਤੇ ਜਿਹੜੀ ਤੁਹਾਡੀ ਡਰਾਈਵ ਆ ਅੱਜ ਦੀ ਬਹੁਤ ਘੈਂਟ ਰਹੀ ਹੋਣੀ ਆ, ਵਿਨੀਪੈਗ ਦੀ, ਕਿਉਂਕਿ ਬਾਹਰ ਵੈਦਰ ਬਹੁਤ ਘੈਂਟ ਆ, ਕਹਿੰਦੇ ਬੱਦਲ ਛਾਏ ਹੋਏ ਨੇ। ਸੋਹਣੇ ਸੋਹਣੇ ਤੁਹਾਡੇ ਮੈਸੇਜ ਜਿਹੜੇ ਟਿਕਟੋਕ ਦੇ ਉੱਤੇ ਵੀ ਆ ਰਹੇ, ਅਤੇ ਨਾਲ ਦੀ ਨਾਲ ਵਟਸਐਪ ਦੇ ਉੱਤੇ ਵੀ ਆ ਰਹੇ ਆ, ਕਹਿੰਦੇ ਵੈਦਰ ਬਹੁਤ ਘੈਂਟ, ਅਤੇ ਅਸੀਂ ਜਿਹੜੀ ਰਾਈਡ ਆ ਇੰਜੋਏ ਕਰ ਰਹੇ ਹਾਂ, ਡਰਾਈਵ ਇੰਜੋਏ ਕਰ ਰਹੇ ਹਾਂ, ਅਤੇ ਜਿਹੜਾ ਵੈਦਰ ਆ ਉਹ ਹੋਰ ਸਿਰਾ ਲਾ ਰਿਹਾ, ਅਤੇ ਰੇਡੀਓ ਧਮਾਲ ਜਦੋਂ ਸੁਣ ਰਹੇ ਹਾਂ ਅਸੀਂ ਸਾਰੇ ਯਾਰ ਦੋਸਤ ਜਾ ਰਹੇ ਗੱਡੀ ਦੇ ਵਿੱਚ ਡਰਾਈਵ ਕਰਦੇ, ਕਹਿੰਦੇ ਹੋਰ ਨਜ਼ਾਰਾ ਆ ਰਿਹਾ। ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਅਤੇ ਬੈਕ ਟੂ ਬੈਕ ਆਪਾਂ ਤੁਹਾਡੀਆਂ ਕਾਲਾਂ ਲੈਣੀਆਂ ਸਟਾਰਟ ਕੀਤੀਆਂ ਹੋਈਆਂ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ
0: ਸ਼੍ਰੀ ਅਕਾਲ ਜੀ।
1: ਹਾਂਜੀ, ਇੱਕ ਸੌਂਗ ਦੀ ਰਿਕੁਐਸਟ ਸੀ ਵੀਰ।
0: ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ?
1: ਨਖਰੇ
0: ਨਖਰੇ
1: ਬਾਏ ਟਾਈਗਰ, ਟਾਈਗਰ ਦਾ ਹੈ ਜੀ।
0: ਕਿੰਨਾ ਦਾ ਹੈ?
1: ਟਾਈਗਰ
0: ਟਾਈਗਰ
1: ਹਾਂਜੀ,
0: ਟਾਈਗਰ ਅਭੀ ਜ਼ਿੰਦਾ ਹੈ?
1: ਜ਼ਿੰਦਾ ਹੈ ਜੀ।
0: ਠੀਕ ਹੈ ਜੀ, ਓਕੇ ਜੀ, ਜ਼ਰੂਰ ਸੁਣਾਂਗੇ ਜੀ। ਲਓ ਜੀ, ਇੱਕ ਫਰਮੈਸ਼ ਆਪਾਂ ਨੂੰ ਹੋਰ ਆ ਚੁੱਕੀ ਆ, ਤੇ ਇੱਕ ਹੋਰ ਆ ਗਈ ਜੀ ਔਨ ਏਅਰ ਜੀ।
1: ਹੈਲੋ।
0: ਹਾਂਜੀ ਹਾਂਜੀ, ਔਨ ਏਅਰ ਜੀ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹਾਂਜੀ ਹਾਂਜੀ, ਵਧੀਆ ਵਧੀਆ ਜੀ।
0: ਵਧੀਆ ਚਾਹੀਦਾ।
1: ਨਾਮ ਮੇਰਾ ਹਨੀ ਸਿੰਘ ਹੈ ਜੀ। ਮੈਨੂੰ ਵਧੀਆ ਲੱਗਿਆ ਜੀ, ਮੁੰਡੇ ਨੇ 1500 ਟਨ ਜਿਹੜੇ ਲਾਏ ਸੀਗੇ, ਮੈਂ ਬੜਾ ਐਪਰੀਸ਼ੀਏਟ ਕਰਦਾ ਜੀ।
0: ਕੀ ਬਾਤ ਹੈ,
1: ਵਧੀਆ ਮੁੰਡੇ ਨੇ ਮਿਹਨਤ ਕੀਤੀ।
0: ਸਹੀ,
1: ਇਹ ਤੁਸੀਂ ਜ਼ਰੂਰ, ਤੁਸੀਂ ਓਪਨ ਕਾਲ ਦੇ ਵਿੱਚ ਜ਼ਰੂਰ ਤੁਸੀਂ ਮੈਂਸ਼ਨ ਕਰਨਾ ਜੀ ਹੁਣ।
0: ਬਿਲਕੁਲ ਬਿਲਕੁਲ, ਨਾਮ ਕੀ ਸੀ ਉਹਨਾਂ ਦਾ?
1: ਉਹਨਾਂ ਦਾ ਨਾਮ ਨਹੀਂ ਸੀ ਪਤਾ ਮੁੰਡੇ ਦਾ ਜੀ, ਪਰ ਮੁੰਡੇ ਨੇ 1500 ਟਨ ਕੰਪਲੀਟ ਕੀਤੇ ਸੀ ਕੱਲ ਜੀ।
0: ਓਕੇ, ਆਪਾਂ ਉਹਦਾ ਕੰਟੈਕਟ ਉਹਦੇ ਤੱਕ ਪਹੁੰਚ ਕੇ ਤੇ ਉਹਨੂੰ ਜ਼ਰੂਰ ਸਟੂਡੀਓ ਵੀ ਲੈ ਕੇ ਆਵਾਂਗੇ।
1: ਹਾਂਜੀ ਹਾਂਜੀ, ਜ਼ਰੂਰ ਜੀ।
0: ਬਿਲਕੁਲ, ਧੰਨਵਾਦ ਜੀ, ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਆ।
1: ਜੀ ਜੀ, ਥੈਂਕ ਯੂ।
0: ਓਕੇ ਜੀ, ਓਕੇ, ਧੰਨਵਾਦ ਜੀ। ਓਕੇ ਜੀ, ਬਹੁਤ ਸਾਰੀਆਂ ਤੁਹਾਡੀਆਂ ਸੋਹਣੀਆਂ ਸੋਹਣੀਆਂ ਫਰਮੈਸ਼ਾਂ ਆਈਆਂ। ਅਤੇ ਬਿਲਕੁਲ ਜੀ, ਕੱਲ੍ਹ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਬੇਸਿਕਲੀ ਇਹੀ ਪੁਆਇੰਟ ਕਰਦਾ ਸੀਗਾ ਕਿ ਜਿਹੜਾ ਆਪਣਾ ਯੂਥ ਆ, ਜਿਹੜਾ ਆਪਾਂ ਉਹਨਾਂ ਨੂੰ ਖੇਡਾਂ ਨਾਲ ਜੋੜ ਸਕੇ, ਸਪੋਰਟਸ ਨਾਲ ਜੋੜ ਸਕੇ, ਤਾਂ ਕਰਕੇ ਜਿਹੜਾ ਸਰਬ ਸਾਂਝਾ ਸਪੋਰਟਸ ਕਲੱਬ ਵੱਲੋਂ ਇਹ ਇਵੈਂਟ ਕਰਾਇਆ ਗਿਆ ਸੀ, ਅਤੇ ਬਹੁਤ ਸਾਰੇ ਰਿਕਾਰਡ ਨਵੇਂ ਬਣੇ, ਅਤੇ ਬਹੁਤ ਸਾਰੀਆਂ ਵਾਲੀਬਾਲ ਦੀਆਂ ਆਪਣੀਆਂ ਟੀਮਾਂ ਜਿੱਤੀਆਂ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ। ਅਤੇ ਟਾਰਗੇਟ ਇਹੀ ਹੈ ਕਿ ਜਦੋਂ ਆਉਣ ਵਾਲੇ ਨੈਕਸਟ ਈਅਰ ਆਊਗਾ, ਹੋਰ ਵੀ ਤੁਸੀਂ ਉੱਭਰ ਕੇ ਸਾਹਮਣੇ ਆਉਂਗੇ, ਹਾਰ ਜਿੱਤ ਮੈਟਰ ਨਹੀਂ ਕਰਦੀ, ਤੁਸੀਂ ਪਾਰਟੀਸਪੇਟ ਕੀਤਾ ਉਹ ਮੈਟਰ ਕਰਦਾ ਆ, ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਜਿਨ੍ਹਾਂ ਨੇ ਉਹਦੇ 'ਚ ਪਾਰਟੀਸਪੇਟ ਵੀ ਕੀਤਾ ਆ, ਅਤੇ ਜਿਹੜੀਆਂ ਟੀਮਾਂ ਜਿੱਤੀਆਂ ਨੇ ਆਪਾਂ ਬਹੁਤ ਜਲਦ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਾਂਗੇ ਸਾਰਿਆਂ ਨਾਲ। ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਸਾਰੀਆਂ ਟੀਮਾਂ ਨੂੰ ਆਪਾਂ ਟਰਾਈ ਕਰਾਂਗੇ ਕਿ ਉਹਨਾਂ ਤੱਕ ਕੰਟੈਕਟ ਕਰਨ ਦੀ, ਅਤੇ ਫਿਰ ਉਹਨਾਂ ਨੂੰ ਸਟੂਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਕਰਾਂਗੇ, ਕਿੱਦਾਂ ਉਹਨਾਂ ਨੇ ਮਿਹਨਤ ਕੀਤੀ, ਕਿੱਥੇ ਸਟਾਰਟਿੰਗ ਕੀਤੀ, ਕਿੱਦਾਂ ਪ੍ਰੈਕਟਿਸ ਕਰਦੇ ਸੀ, ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਜਿਹੜੇ ਛੋਟੇ ਛੋਟੇ ਬੱਚਿਆਂ ਨੇ ਪਾਰਟੀਸਪੇਟ ਕੀਤਾ ਉਹਨਾਂ ਦਾ ਵੀ ਆਪਾਂ ਐਕਸਪੀਰੀਅੰਸ ਜਾਣਾਂਗੇ, ਆਪਾਂ ਇੱਥੇ ਸਟੂਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੇ। ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਆਏ, ਲੱਕੀ ਬਾਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬਹੁਤ ਬਹੁਤ। ਰਮਨ ਬਾਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸ਼ੁਭ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੰਤ ਸਰਪੰਚ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜਿੱਦਾਂ ਜਿੱਦਾਂ ਤੁਹਾਡੀਆਂ ਫਰਮੈਸ਼ਾਂ ਆ ਰਹੀਆਂ ਨੇ ਆਪਾਂ ਪੂਰੀਆਂ ਕਰਦੇ ਰਹਿਣਾ। ਅਤੇ ਆਪਾਂ ਨੂੰ ਇੱਕ ਫਰਮੈਸ਼ ਆਈ ਹੈ, ਰਮਨ ਬਾਈ ਕਹਿੰਦੇ ਨੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖਰਾਬਾਂ ਕੰਮ ਆਉਣੀਆਂ। ਬਿਲਕੁਲ ਜੀ, ਫਿਰ ਇਸ ਤੋਂ ਬਾਅਦ ਆਪਾਂ ਫਿਰ ਟਾਈਗਰ ਜਿੰਦਾ ਹੈ, ਟਾਈਗਰ ਜੀ ਦਾ ਵੀ ਗਾਣਾ ਸੁਣਨਾ, ਫਿਰ ਬੈਕ ਟੂ ਬੈਕ ਜਿਵੇਂ ਜਿਵੇਂ ਤੁਹਾਡੀਆਂ ਫਰਮੈਸ਼ਾਂ ਆ ਰਹੀਆਂ ਆਪਾਂ ਪੂਰੀਆਂ ਕਰਦੇ ਰਹਿਣਾ। ਬਣੇ ਰਹੋ ਜੀ ਰੇਡੀਓ ਧਮਾਲ ਦੇ ਨਾਲ।

0: ਬਿਲਕੁਲ ਜੀ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਅਤੇ ਕੱਲ੍ਹ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਸੀ, ਜ਼ੋਰ ਆਪਦੇ ਪ੍ਰੈਕਟਿਸ ਕੀਤੀ ਸੀ, ਉਹਨਾਂ ਨੇ ਆਪਦੀਆਂ ਬਾਜ਼ੀਆਂ ਵੀ ਮਾਰੀਆਂ, ਅਤੇ ਨੈਕਸਟ ਈਅਰ ਹੋਰ ਵੀ ਆਪਾਂ ਨੂੰ ਜਿਹੜੇ ਵਧੀਆ ਮੁਕਾਬਲੇ ਦੇਖਣ ਨੂੰ ਮਿਲਣਗੇ। ਹਰ ਸਾਲ ਇਹ ਈਵੈਂਟ ਹੁੰਦੇ ਨੇ। 47ਵਾਂ ਸਰਬ ਸਾਂਝਾ ਸਪੋਰਟਸ ਕਲੱਬ ਹੈ ਇਸ ਵਾਰ ਜਿਹੜਾ 47, 47ਵਾਂ ਟੂਰਨਾਮੈਂਟ ਆਪਾਂ ਇੰਜੋਏ ਕੀਤਾ ਸਾਰੇ ਨੇ, ਨੈਕਸਟ ਈਅਰ ਫਿਰ ਇੰਜੋਏ ਕਰਾਂਗੇ। ਤੁਸੀਂ ਸਾਰੇ ਬਹੁਤ ਸਾਰਾ ਪਿਆਰ ਦਿੰਦੇ ਹੋ, ਸਪੋਰਟ ਕਰਦੇ ਹੋ, ਉਹਦੇ ਲਈ ਤੁਹਾਡਾ ਸਾਰੀ ਪੰਜਾਬੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਸਾਰੀ ਰੇਡੀਓ ਧਮਾਲ ਦੀ ਫੈਮਿਲੀ ਵੱਲੋਂ। ਅਤੇ ਵਧਾਈਆਂ ਨੇ ਇਹਨਾਂ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤਾ, ਅੱਗੇ ਹੋ ਕੇ ਸਾਰਿਆਂ ਨੇ ਜਿਹੜਾ ਪ੍ਰਬੰਧ ਕੀਤੇ ਸੀ, ਬਹੁਤ ਸੋਹਣੇ ਪ੍ਰਬੰਧ ਕੱਲ੍ਹ ਦੇਖਣ ਨੂੰ ਤੁਹਾਨੂੰ ਸਾਰਿਆਂ ਨੂੰ ਮਿਲੇ ਹੋਣੇ ਆ। ਅਤੇ ਬਹੁਤ ਸਾਰੀਆਂ ਟੀਮਾਂ ਨੇ ਹਾਰਡਵਰਕ ਕੀਤਾ ਸੀ, ਅਤੇ ਜਿੱਥੇ ਜਿੱਤਾਂ ਮਿਲੀਆਂ ਅਤੇ ਉੱਥੇ ਕਾਫੀ ਸਾਰੀ ਸਿੱਖਿਆ ਵੀ ਮਿਲੀ ਹੋਊਗੀ, ਜਿਹੜੇ ਕਿਸੇ ਇੱਕ ਅੱਧੇ ਪੁਆਇੰਟ ਤੋਂ ਰਹੇ ਹੋਣਗੇ ਅਤੇ ਨੈਕਸਟ ਟਾਈਮ ਹੋਰ ਵੀ ਉੱਭਰ ਕੇ ਸਾਹਮਣੇ ਆਉਣਗੇ, ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਇਸ ਟਾਈਮ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬੱਲੇ ਬੱਲੇ ਹੋਣੀ ਚਾਹੀਦੀ ਹੈ ਜੀ। ਵਧੀਆ ਵਧੀਆ ਜੀ, ਤੁਹਾਡੀ ਆਵਾਜ਼ ਥੋੜੀ ਜੀ ਘੱਟ ਆ ਰਹੀ ਹੈ, ਥੋੜੀ ਜੀ
1: ਘੱਟ ਆ ਰਹੀ ਹੈ।
0: ਹਾਂ ਹਾਂ ਹਾਂਜੀ ਹਾਂਜੀ, ਕੀ ਸੁਣਾ ਰਹੇ ਹੋ ਅੱਜ ਸਾਨੂੰ? ਤੁਹਾਡੀ ਆਵਾਜ਼ ਨਾ ਬੜੀ ਦੂਰੋਂ ਆ ਰਹੀ ਹੈ ਸਾਨੂੰ।
1: ਕਿਉਂ, ਕੀ ਹੋ ਗਿਆ ਇਹਨੂੰ? ਰੇਡੀਓ ਤੇ ਬੰਦ ਆ ਤੇ
0: ਤੁਸੀਂ ਨਾ ਕੱਟ ਕੇ ਕਾਲ ਕਰੋ, ਦੁਬਾਰਾ ਕਰੋ, ਮੈਂ ਚੱਕਦਾ ਦੁਬਾਰਾ। ਸਾਨੂੰ ਪਲੀਜ਼ ਦੁਬਾਰਾ ਕਾਲ ਕਰੋ, ਕਿਉਂਕਿ ਆਪਾਂ ਨੂੰ ਕਮੈਂਟ ਵੀ ਆ ਰਹੇ, ਕਹਿੰਦੇ ਆਵਾਜ਼ ਕਲੀਅਰ ਨਹੀਂ ਆ ਰਹੀ। ਬਿਲਕੁਲ, ਸ਼ਾਇਦ ਕਈ ਵਾਰੀ ਨੈਟਵਰਕ ਪ੍ਰੋਬਲਮ ਆ ਜਾਂਦੀ ਹੈ, ਸਾਨੂੰ ਦੁਬਾਰਾ ਕਾਲ ਕਰ ਲਓ। ਹਾਂਜੀ, ਦੁਬਾਰਾ ਸਵਾਗਤ ਕਰਦੇ ਹਾਂ ਜੀ।
1: ਹਾਂਜੀ, ਹੁਣ ਠੀਕ ਆ?
0: ਹੁਣ ਬਹੁਤ ਪਰਫੈਕਟ ਆ, ਹੁਣ ਪਰਫੈਕਟ।
1: ਮੈਂ ਨਾ ਬਾਜਾ ਬਾਜਾ ਹੋ ਗਿਆ, ਸੁਣੋ ਤੇ ਮੁਲਕ।
0: ਹਾਂਜੀ,
1: ਸ਼ੀਰਸ਼ਕ ਹੈ ਅੱਜ ਦਾ ਮੁਲਕ।
0: ਅੱਛਾ, ਮੁਲਕ। ਹਾਂਜੀ,
1: ਨਿੱਕੀ ਨਿੱਕੀ ਗੱਲ ਲੰਬੀ ਕਰੀ ਜਾ ਰਹੇ ਹੋ।
0: ਨਿੱਕੀ ਨਿੱਕੀ ਗੱਲ ਲੰਬੀ ਕਰੀ ਜਾ ਰਹੇ ਹੋ।
1: ਹਾਂ, ਨਿੱਕੀ ਨਿੱਕੀ ਗੱਲ ਲੰਬੀ ਕਰੀ ਜਾ ਰਹੇ ਹੋ, ਬਿਨਾਂ ਵਜੇ ਬੱਚੇ ਕਿਉਂ ਜੰਮੀ ਜਾ ਰਹੇ ਹੋ?
0: ਹਾਂਜੀ,
1: ਅਸੀਂ ਕੀਤੀ ਲੋਡ ਸੈਟਿੰਗ।
0: ਹਾਂਜੀ,
1: ਬਿਜਲੀ ਬਚਾਈਏ।
0: ਹਾਂਜੀ,
1: ਅਸੀਂ ਕੀਤੀ ਲੋਡ ਸੈਟਿੰਗ, ਬਿਜਲੀ ਬਚਾਈਏ। ਤੁਸੀਂ ਜਦੋਂ ਬੱਤੀ ਜਾ ਰਹੇ, ਕੰਮ ਤੁਸੀਂ ਚਲੇ ਜਾ ਰਹੇ ਹੋ।
0: ਹਾਂਜੀ,
1: ਨਾ ਕੋਈ ਪਲੈਨ ਹੈ, ਨਾ ਕੋਈ ਧਿਆਨ ਹੈ। ਹਰ ਸਾਲ ਆ ਜਾਂਦਾ ਨਵਾਂ ਮਹਿਮਾਨ।
0: ਹਾਂਜੀ,
1: ਮੈਂ ਕੀਤਾ ਇਹ ਸਰਵੇ।
0: ਹਾਂਜੀ,
1: ਮੈਂ ਕੀਤਾ ਇਹ ਸਰਵੇ ਕਿ ਕਿਉਂ ਇੰਨਾ ਬੱਚਾ ਹੈ, ਇਕਾਨਮੀ ਡਾਊਨ ਹੈ, ਉੱਤੋਂ ਇੰਨਾ ਖਰਚਾ।
0: ਹਾਂਜੀ,
1: ਇਸੇ ਕਰਕੇ ਸਰਕਾਰ ਨੇ ਮੀਟਿੰਗ ਇੱਕ ਬੁਲਾਈ ਹੈ।
0: ਹਾਂਜੀ,
1: ਪਾਪੂਲੇਸ਼ਨ ਕੰਟਰੋਲ ਵਾਸਤੇ ਪੋਲਿਸੀ ਇੱਕ ਬਣਾਈ ਹੈ।
0: ਹਾਂਜੀ,
1: ਹੋਇਆ ਕਿ ਇਹ ਫੈਸਲਾ ਕਿ ਦੇਸ਼ ਬਚਾਉਣਾ ਹੈ।
0: ਹਾਂਜੀ,
1: ਇਸ ਲਈ ਪ੍ਰਤੀ ਬੱਚਾ ਟੈਕਸ ਲਗਾਉਣਾ।
0: ਇੱਕ ਮਿੰਟ, ਮੈਂ ਸੋਰੀ ਤੁਹਾਨੂੰ ਰੋਕ ਰਿਹਾ ਹਾਂ, ਪਰ ਤੁਹਾਡੀ ਨਾ ਆਵਾਜ਼ ਫਿਰ ਪਹਿਲਾਂ ਸਟਾਰਟਿੰਗ 'ਚ ਵਧੀਆ ਸੀ, ਹੁਣ ਫਿਰ ਉੱਦਾਂ ਹੀ ਹੋ ਗਈ ਆ। ਹਾਂਜੀ, ਤੁਸੀਂ ਬਿਨਾਂ ਸਪੀਕਰ 'ਤੇ ਲਾਏ ਦੁਬਾਰਾ, ਮਤਲਬ ਇੱਦਾਂ ਹੀ ਦੁਬਾਰਾ ਸੁਣਾਓਗੇ ਸਾਨੂੰ? ਸਪੀਕਰ 'ਤੇ ਨਾ ਲਾਓ ਕਾਲ।
1: ਹੁਣ ਠੀਕ ਹੈ, ਹੁਣ ਬਣੀ ਗੱਲ?
0: ਹੁਣ ਪਰਫੈਕਟ ਆ ਯਾਰ। ਪਤਾ ਨੀ ਅੱਜ ਆ ਰਹੀ ਹੈ ਤਾਂ ਕਰਕੇ, ਉਹ ਫਿਰ ਉਹ ਮੈਨੂੰ ਮੈਸੇਜ ਆ ਰਹੀ ਸੀ ਵੀ ਆਵਾਜ਼ ਨਹੀਂ ਆ ਰਹੀ, ਤਾਂ ਕਰਕੇ ਫਿਰ। ਹਾਂਜੀ, ਨਿੱਕੀ ਨਿੱਕੀ ਗੱਲ ਲੰਬੀ ਕਰੀ ਜਾ ਰਹੇ ਹੋ,
1: ਬਿਨਾਂ ਵਜੇ ਬੱਚੇ ਕਿਉਂ ਜੰਮੀ ਜਾ ਰਹੇ ਹੋ?
0: ਕਿਆ ਬਾਤ ਹੈ,
1: ਅਸੀਂ ਕੀਤੀ ਲੋਡ ਸੈਟਿੰਗ,
0: ਹਾਂਜੀ,
1: ਬਿਜਲੀ ਬਚਾਈਏ।
0: ਹਾਂਜੀ,
1: ਤੁਸੀਂ ਜਦੋਂ ਬੱਤੀ ਜਾਵੇ, ਕੰਮ ਕੀਤੀ ਜਾ ਰਹੇ ਹੋ?
0: ਹਾਂਜੀ,
1: ਨਾ ਕੋਈ ਪਲੈਨ ਹੈ, ਨਾ ਕੋਈ ਧਿਆਨ ਹੈ।
0: ਹਾਂਜੀ,
1: ਹਰ ਸਾਲ ਆ ਜਾਂਦਾ ਨਵਾਂ ਮਹਿਮਾਨ।
0: ਹਾਂਜੀ,
1: ਮੈਂ ਕੀਤਾ ਹੈ ਸਰਵੇ।
0: ਹਾਂਜੀ,
1: ਕਿ ਕਿਉਂ ਇੰਨਾ ਬੱਚਾ ਹੈ, ਇਕਾਨਮੀ ਡਾਊਨ ਹੈ, ਤੇ ਉੱਤੋਂ ਇੰਨਾ ਖਰਚਾ ਹੈ।
0: ਹਾਂਜੀ,
1: ਇਸੇ ਕਰਕੇ ਸਰਕਾਰ ਨੇ ਮੀਟਿੰਗ ਬੁਲਾਈ ਹੈ।
0: ਹਾਂਜੀ,
1: ਪਾਪੂਲੇਸ਼ਨ ਕੰਟਰੋਲ ਵਾਸਤੇ ਪੋਲਿਸੀ ਇੱਕ ਬਣਾਈ ਹੈ।
0: ਅੱਛਾ ਜੀ,
1: ਹੋਇਆ ਕੀ ਫੈਸਲਾ ਕਿ ਦੇਸ਼ ਬਚਾਉਣਾ ਹੈ।
0: ਹਾਂਜੀ,
1: ਇਸ ਲਈ ਪ੍ਰਤੀ ਬੱਚਾ ਟੈਕਸ ਲਗਾਉਣਾ ਹੈ।
0: ਅੱਛਾ ਜੀ,
1: ਪਹਿਲਾ ਬੱਚਾ ਫ੍ਰੀ, ਤੇ ਦੂਜੇ ਤੇ ਜੀ ਐਸ ਟੀ।
0: ਅੱਛਾ ਜੀ,
1: ਤੇ ਤੀਜੇ ਤੇ ਸਿੱਧੀ ਸਿੱਧੀ ਐਫ ਆਈ ਆਰ ਏ।
0: ਹਾਂਜੀ,
1: ਚੌਥੇ ਤੇ ਪੈ ਜਾਣਾ ਪੁਲਿਸ ਦਾ ਛਾਪਾ ਏ, ਤੇ ਪੰਜਵੇਂ ਤੇ ਪੂਰਾ ਟੱਬਰ ਗ੍ਰਿਫਤਾਰ ਏ।
0: ਕਿਆ ਬਾਤ,
1: ਜਿਹੜੀ ਸੱਸ ਕਰਦੀ ਏ ਕਾਕੇ ਦੀ ਡਿਮਾਂਡ।
0: ਹਾਂਜੀ,
1: ਜਿਹੜੀ ਸੱਸ ਕਰਦੀ ਏ ਕਾਕੇ ਦੀ ਡਿਮਾਂਡ ਬਗੈਰ ਵਾਰੰਟ ਅਰੈਸਟ ਏ ਤੇ ਲੰਮਾ ਹੀ ਰਿਮਾਂਡ ਏ।
0: ਹਾਂਜੀ
1: ਬਾਬੂ ਦੀ ਗੁਜ਼ਾਰਿਸ਼ ਸੀ ਕਿਉਂ ਇਹਨੂੰ ਅਸਲੀ ਖਾਰਿਸ਼ ਸੀ।
0: ਹਾਂਜੀ
1: ਬਾਬੂ ਦੀ ਗੁਜ਼ਾਰਿਸ਼ ਸੀ ਕਿਉਂਕਿ ਇਹਨੂੰ ਅਸਲੀ ਖਾਰਿਸ਼ ਸੀ। ਕਹਿੰਦਾ ਰੱਬ ਦੀ ਦੇਣ ਵਾਸਤਾ ਹੀ ਰੱਬ ਦਾ ਇਹ ਤਾਂ ਪੂਰੀ ਚੇਨ।
0: ਇੱਕ ਮਿੰਟ ਸੋਰੀ ਪਤਾ ਨਹੀਂ ਉਹ ਕਹਿ ਰਹੇ ਨੇ ਸਾਰਿਆਂ ਦੇ ਮੈਸੇਜ ਆ ਰਹੇ ਕਿ ਮੇਰੀ ਆਵਾਜ਼ ਉਹਨਾਂ ਨੂੰ ਜਾ ਰਹੀ ਹੈ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਸੀਂ ਮੈਨੂੰ ਫੇਰ ਦੁਬਾਰਾ ਇੱਕ ਵਾਰੀ ਕਾਲ ਕੱਟ ਕੇ ਲਾਓਗੇ?
1: ਪਤਾ ਨਹੀਂ ਕਿੱਥੇ ਪ੍ਰੋਬਲਮ ਖੜੀ ਹੋ ਗਈ ਅੱਜ।
0: ਤੁਸੀਂ ਅੱਜ ਸਪੀਕਰ ਤੇ ਨਾ ਲਾਇਓ ਜੀ, ਜਦੋਂ ਐਤਕੀ ਕਾਲ ਕੀਤੀ ਸਿੱਧਾ ਡਾਇਰੈਕਟ ਲਾਇਓ। ਪਤਾ ਨਹੀਂ ਬਈ ਮੈਨੂੰ ਬਹੁਤ ਸਾਰੇ ਮੈਸੇਜ ਹੈਗੇ, ਮੈਂ ਤਾਂ ਹੁਣ ਹੀ ਰੀਡ ਕੀਤੇ ਆ। ਸੋਰੀ ਸਾਰਿਆਂ ਨੂੰ ਇਹਦੇ ਲਈ, ਕਿਉਂਕਿ ਉਹ ਕਹਿੰਦੇ ਨੇ ਅਸੁਵਿਧਾ ਕੇ ਲਈ ਖੇਦ ਹੈ। ਆਪਾਂ ਜਦੋਂ ਰੇਲਵੇ 'ਤੇ ਜਾਂਦੇ ਹੁੰਦੇ ਸੀ, ਨਾਨਕਸਰ ਜਾਂਦੇ ਹੁੰਦੇ ਸੀਗੇ ਜਾਂ ਚੰਡੀਗੜ੍ਹ ਜਾਂਦੇ ਹੁੰਦੇ ਸੀ, ਹੈ ਨਾ, ਉਦੋਂ ਬੱਸ ਰੁਕਦੀ ਹੁੰਦੀ ਸੀ ਬੱਸ ਗਈ ਨਾ, ਰੇਲ ਗੱਡੀ ਰੁਕਦੀ ਹੁੰਦੀ ਸੀ ਜਗਰਾਓ ਉਦੋਂ, ਜਾਂ ਉੱਧਰ ਨੂੰ ਜਾਂਦੇ ਹੁੰਦੇ ਸੀਗੇ, ਕੀ ਨਾਂ ਸੀ, ਚੇਨਈ ਵਾਲੀ ਮਹਾਰਾਸ਼ਟਰ ਵਾਲੀ ਸਾਈਡ, ਉੱਥੇ ਤਾਂ ਲਾਸਟ ਉਹ ਜਾਂਦਾ ਟ੍ਰੇਨ ਦਾ। ਉੱਥੇ ਫਿਰ ਜਦੋਂ ਰਾਹ ਜਾਂਦਾ ਜਾਂਦਾ ਕਿਤੇ ਗੱਡੀ ਲੇਟ ਹੋ ਗਈ, ਇੱਦਾਂ ਹੋ ਗਈ, ਫਿਰ ਉਦੋਂ ਰਸਤੇ 'ਚ ਇੱਦਾਂ ਦੀਆਂ ਆਪਾਂ ਨੂੰ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਕਿ ਅਸੁਵਿਧਾ ਕੇ ਲਈ ਖੇਦ ਹੈ। ਹਾਂਜੀ ਹਾਂਜੀ ਓਨੇ ਰੋ ਜੀ,
1: ਫਿਰ ਖਰਾਬ ਹੋ ਜਾਂਦੀ ਹੈ ਵਿੱਚੋਂ ਆਵਾਜ਼।
0: ਇੱਕ ਮਿੰਟ ਤੁਸੀਂ ਬੋਲੀ ਚੱਲੋ ਜੀ, ਤੁਸੀਂ ਕਮੈਂਟ ਕਰੋ ਜਲਦੀ ਜਲਦੀ ਟਿਕਟੋਕ ਦੇ ਉੱਤੇ ਜੇ ਤੁਹਾਨੂੰ ਆਵਾਜ਼ ਕਲੀਅਰ ਆ ਰਹੀ ਆ, ਥੰਬਸ ਅਪ ਭੇਜ ਦਿਓ ਜੇ ਤੁਹਾਨੂੰ ਆਵਾਜ਼ ਕਲੀਅਰ ਆ ਰਹੀ ਆ। ਬੋਲਿਓ ਕੁਝ ਬੋਲਿਓ ਜੀ ਤੁਸੀਂ।
1: ਜਿਹੜੀ ਸੱਸ ਕਰਦੀ
0: ਨਹੀਂ, ਹਲੇ ਵੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਕਿਉਂ ਨਹੀਂ ਆ ਰਹੀ? ਇੱਕ ਸੈਕਿੰਡ, ਸਾਰਾ ਕੁਝ ਆਉਣਾ, ਹੁਣ ਦੇਖੋ ਆ ਰਹੀ ਆਵਾਜ਼? ਤੁਸੀਂ ਮੈਨੂੰ ਕਾਲ ਕਰ ਲੋ, ਮੈਂ ਸਪੀਕਰ ਤੇ ਕਰਕੇ ਸੁਣਾ ਦਿੰਦਾ ਸਾਰਿਆਂ ਨੂੰ।
1: ਨਹੀਂ
0: ਤੁਸੀਂ ਮੈਨੂੰ ਕਾਲ ਕਰ ਲਓ, ਆਪਾਂ ਫੋਨ ਸਪੀਕਰ ਦੇ ਕਰਕੇ ਨਾ ਸਾਰਿਆਂ ਨੂੰ ਸੁਣਾਉਂਦੇ ਹਾਂ, ਇੱਦਾਂ ਬਹੁਤ ਇੰਟਰਸਟਿੰਗ ਸੀਗੀ, ਮਿਸ ਹੋ ਜਾਣੀ ਸਾਰਿਆਂ ਤੋਂ ਫਿਰ। ਤੁਸੀਂ ਕਰ ਲਓ ਕਾਲ ਮੈਨੂੰ, ਮੈਂ ਚੱਕ ਲੈਣਾ। ਤੁਸੀਂ ਹੋਰ ਵੀ ਕੋਈ ਜਣਾ ਇੱਕ ਮੈਨੂੰ ਜਿਹੜੇ ਸਰੋਤੇ ਆਪਾਂ ਨੂੰ ਸੁਣ ਰਹੇ ਹਾਂ, ਕੋਈ ਕਾਲ ਕਰੋ ਹੋਰ, ਆਪਾਂ ਦੇਖਣਾ ਕਿ ਉਹਨਾਂ ਦੀ ਇਹ ਪ੍ਰੋਬਲਮ ਆ ਰਹੀ ਸੀ ਕਾਲ 'ਤੇ ਕਿ ਬਾਕੀ ਹੋਰ ਵੀ ਪ੍ਰੋਬਲਮ, ਕਿਉਂਕਿ ਬਾਕੀ ਆਪਾਂ ਕਾਲਾਂ ਸਾਰੀਆਂ ਲਾਈਆਂ, ਉਹ ਆਵਾਜ਼ ਆ ਰਹੀ ਸੀ ਤੁਹਾਨੂੰ ਕਲੀਅਰ? ਟਿਕਟੋਕ 'ਤੇ ਨਹੀਂ ਆਉਂਦੀ, ਰੇਡੀਓ 'ਤੇ ਆਉਂਦੀ। ਓਕੇ, ਟਿਕਟੋਕ 'ਤੇ ਪ੍ਰੋਬਲਮ ਆ ਰਹੀ ਆ, ਟਿਕਟੋਕ 'ਤੇ ਕਿਉਂ ਆ ਰਹੀ ਆ? ਹਾਂਜੀ ਆਉਣੇ ਰਹੋ ਜੀ।
1: ਹੈਲੋ ਜੀ, ਕਿਵੇਂ ਆ?
0: ਵਧੀਆ ਵਧੀਆ ਜੀ,
1: ਅਸੀਂ ਇੱਥੇ ਬੈਠੇ ਸਾਂ, ਖੀਰ ਲਈ ਦੋ ਤਿੰਨ ਲੈਣਾ ਰਹਿ ਗਈਆਂ ਸੀ, ਬਸ ਜ਼ਿਆਦਾ ਨਹੀਂ ਹੈਗੀਆਂ।
0: ਓਕੇ ਜੀ, ਕਰੋ ਕਲੀਅਰ।
1: ਜਿਹੜੀ ਸੱਸ ਕਰਦੀ ਕਾਕੇ ਦੀ ਡਿਮਾਂਡ ਏ,
0: ਹਾਂਜੀ,
1: ਬਗੈਰ ਵਾਰੰਟ ਅਰੈਸਟ ਤੇ ਲੰਮਾ ਹੀ ਰਿਮਾਂਡ ਏ।
0: ਹਾਂਜੀ
1: ਬਾਬੂ ਦੀ ਗੁਜ਼ਾਰਿਸ਼ ਸੀ ਕਿਉਂ ਇਹਨੂੰ ਅਸਲੀ ਖਾਰਿਸ਼ ਸੀ।
0: ਕਹਿੰਦਾ
1: ਰੱਬ ਦੀ ਦੇਣ ਏ ਵਾਸਤਾ ਹੀ ਰੱਬ ਦਾ ਇਹ ਤਾਂ ਪੂਰੀ ਚੇਨ ਏ।
0: ਕੀ ਬਾਤ ਹੈ,
1: ਹੁਣ ਕਰ ਲੋ ਵਾਅਦਾ ਜੋ ਨਿਭਾਉਣਾ ਏ।
0: ਹਾਂਜੀ
1: ਹੱਥ ਹੌਲਾ ਰੱਖੋ ਜੇ ਮੁਲਕ ਨੂੰ ਬਚਾਉਣਾ ਹੈ।
0: ਅੱਛਾ ਜੀ,
1: ਹੁਣ ਕਰ ਲੋ ਵਾਅਦਾ ਜੋ ਨਿਭਾਉਣਾ ਏ, ਹੱਥ ਹੌਲਾ ਰੱਖੋ ਜੇ ਮੁਲਕ ਨੂੰ ਬਚਾਉਣਾ ਹੈ।
0: ਕੀ ਬਾਤ ਹੈ ਜੀ,
1: ਬਸ ਇੰਨੀਆਂ ਚਾਰ ਪੰਜ ਲਾਈਨਾਂ ਸੀ ਅੱਜ, ਪਤਾ ਨੀ ਕੀ ਹੋਇਆ ਆਵਾਜ਼ ਨੂੰ, ਪਹਿਲੀ ਵਾਰੀ ਹੋਇਆ। ਚਲੋ
0: ਹਾਂ, ਪਹਿਲੀ ਵਾਰੀ ਹੋਇਆ, ਅੱਗੇ ਤਾਂ ਬਾਕੀ
1: ਪ੍ਰੋਬਲਮ।
0: ਹਾਂਜੀ ਹਾਂਜੀ ਹਾਂਜੀ, ਓਕੇ ਜੀ, ਮਿਹਰਬਾਨੀ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।

0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ। ਕਹਿੰਦੇ ਵੀਰੇ ਟਿਕਟੋਕ 'ਤੇ ਆਉਂਦੀ ਆ ਸੌਂਗ ਦੀ ਆਉਂਦੀ ਹੈ ਪਰ ਕਲਰ ਦੀ ਨਹੀਂ ਆਉਂਦੀ। ਆਪਾਂ ਨੈਕਸਟ ਕਾਲਰ ਲੈਂਦੇ ਹਾਂ, ਇੱਕ ਵਾਰੀ ਦੁਬਾਰਾ ਚੈੱਕ ਕਰੋ ਜੀ ਤੁਸੀਂ ਸਾਰੇ, ਫਿਰ ਦੱਸਿਓ ਜੀ।
1: ਹੈਲੋ,
0: ਹਾਂਜੀ ਆਉਂਦੇ ਹੋ ਜੀ।
1: ਬਾਈ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਗਾਇਬੀ ਜੀ, ਇੱਕ ਅੰਮ੍ਰਿਤਾ ਵਿਰਕ ਦਾ ਗਾਣਾ ਸੁਣਾ ਦਿਓ।
0: ਹਾਂਜੀ ਹਾਂਜੀ, ਕਿਹੜਾ ਗਾਣਾ ਸੁਣਨਾ ਜੀ?
1: ਪੁੱਛਣ ਨਨਾਨਾ ਵੇ।
0: ਹਾਂਜੀ,
1: ਪੁੱਛਣ ਨਨਾਨਾ ਵੇ।
0: ਪੁੱਛਣ ਨਨਾਨਾ ਵੇ, ਓਕੇ ਜੀ। ਅੰਮ੍ਰਿਤਾ ਵਿਰਕ ਦਾ ਇਹ ਸੌਂਗ?
1: ਹਾਂਜੀ ਹਾਂਜੀ।
0: ਓਕੇ ਜੀ, ਜ਼ਰੂਰ ਸੁਣਾਂਗੇ ਜੀ।
1: ਓਕੇ ਜੀ, ਥੈਂਕ ਯੂ।
0: ਓਕੇ ਜੀ, ਧੰਨਵਾਦ ਜੀ। ਜਿਹੜੀ ਆਪਾਂ ਹੁਣ ਕਾਲ ਸੁਣੀ ਆ ਇਹ ਤੁਹਾਨੂੰ ਟਿਕਟੋਕ ਦੇ ਉੱਤੇ ਸੁਣਾਈ ਦਿੱਤੀ? ਅੱਛਾ, ਟਿਕਟੋਕ 'ਤੇ ਨਹੀਂ ਆ ਰਹੀ ਇਹ, ਟੈਕਨੀਕਲੀ ਕੋਈ ਇਸ਼ੂ ਚੱਲ ਰਿਹਾ ਫਿਰ। ਓਕੇ, ਮੈਂ ਟੀਮ ਨਾਲ ਗੱਲ ਕਰਦਾ ਹਾਂ, ਪਰ ਉਨਾ ਟਾਈਮ ਤੁਸੀਂ ਇੰਜੋਏ ਕਰੋ।

ਟਰਾਈ ਕਰ ਰਹੇ ਹਾਂ ਕਿ ਜਿਹੜੀ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਟਿਕਟੋਕ ਦੇ, ਆਪਾਂ ਕਾਲਰ ਦੀ ਆਵਾਜ਼ ਨਹੀਂ ਆ ਰਹੀ, ਉਹ ਥੋੜ੍ਹੀ ਜਲਦੀ ਜਲਦੀ ਆਪਾਂ ਸੈੱਟ ਕਰ ਲਾਂਗੇ। ਪਰ ਉਸ ਤੋਂ ਪਹਿਲਾਂ ਦੱਸ ਗਏ, ਫੋਕਸ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਲਾਈਫ ਡਿਸਬਿਲਟੀ ਕ੍ਰਿਟੀਕਲ ਸੁਪਰਵਿਜ਼ਡ ਆ ਵਿਜ਼ਟ ਇੰਸ਼ੋਰੈਂਸ, ਆਰ ਆਰ ਐਸ ਪੀ ਟੀ ਐਫ ਐਸ ਏ, ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਜੀ ਬੀਰ ਇੰਦਰ ਸਿੰਘ ਬਹਿਲ ਜੀ, ਸਿਮਰਜੀਤ ਸਿੰਘ ਜੈਸਵਾਲ ਜੀ, ਸੰਪਰਕ ਕਰ ਸਕਦੇ ਹੋ ਸਿਮਰਜੀਤ ਸਿੰਘ ਜੈਸਵਾਲ ਜੀ ਨਾਲ 204-688-3557 ਦੇ ਉੱਤੇ, ਅਤੇ ਬੀਰ ਇੰਦਰ ਸਿੰਘ ਬਹਿਲ ਜੀ ਨਾਲ ਸੰਪਰਕ ਕਰ ਸਕਦੇ ਹੋ 204-230-4431 ਦੇ ਉੱਤੇ, ਅਤੇ 100 ਮੈਡਲੇ ਡਰਾਈਵ ਦੇ ਉੱਤੇ ਮੰਡੇ ਟੂ ਸੈਟਰਡੇ ਵਰਿੰਦਰ ਸਿੰਘ ਬਹਿਲ ਜੀ ਨਾਲ ਮਿਲ ਸਕਦੇ ਹੋ। ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ, ਵੀਰਵਾਰ ਦੇ ਦਿਨ 99 ਸਕੇਫੀਲਡ ਡਰਾਈਵ 'ਤੇ ਹੁੰਦੇ ਨੇ, ਅਤੇ ਆਪਣੇ ਇਸ ਵੀਰਵਾਰ ਆਪਣੇ ਸਟੂਡੀਓ ਦੇ ਵਿੱਚ ਵੀ ਆਪਣੇ ਨਾਲ ਹੋਣਗੇ 1-3, ਅਤੇ ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਤੁਸੀਂ ਜਿਹੜਾ 99 ਸਕੇਫੀਲਡ ਡਰਾਈਵ ਆ ਸਾਊਥ ਵਾਲਾ ਆਫਿਸ ਆ, ਉੱਥੇ ਤੁਹਾਨੂੰ ਵਰਿੰਦਰ ਸਿੰਘ ਬਹਿਲ ਜੀ ਮਿਲ ਜਾਣਗੇ। ਤੁਸੀਂ ਵਾਕਿੰਗ ਵੀ ਜਾ ਸਕਦੇ ਹੋ, ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਇਹਨਾਂ ਨਾਲ।

0: ਗੀਤਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ, ਪਰ ਉਸ ਤੋਂ ਪਹਿਲਾਂ ਆਪਾਂ ਕਾਲ ਜ਼ਰੂਰ ਅਟੈਂਡ ਕਰਾਂਗੇ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਗੈਬੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹਾਂਜੀ ਗੁਰੂ ਮਹਾਰਾਜ ਜੀ ਕਿਰਪਾ, ਚੜ੍ਹਦੀ ਕਲਾ ਜੀ, ਤੁਹਾਡੇ ਕੀ ਹਾਲ ਹੈ?
0: ਵਧੀਆ ਵਧੀਆ, ਚੜ੍ਹਦੀ ਕਲਾ ਜੀ।
1: ਆਪਣੇ ਉਹ ਭਾਈ ਸਾਹਿਬ ਜਤਿੰਦਰ ਸਿੰਘ ਜੀ ਆਏ ਸੀ।
0: ਹਾਂਜੀ ਹਾਂਜੀ,
1: ਵਾਕਈ ਉਹਨਾਂ ਦੀ ਥੋੜੀ ਆਵਾਜ਼ ਕਲੀਅਰ ਨਹੀਂ ਆ ਰਹੀ ਸੀ, ਜਿੱਦਾਂ ਰੁਕ ਰੁਕ ਕੇ ਫਟ ਫਟ ਗਿਆ ਰਹੀ ਸੀ।
0: ਹਾਂਜੀ ਹਾਂਜੀ, ਸ਼ਾਇਦ ਸਾਡੇ ਇੱਥੇ ਅੱਜ ਸਟੂਡੀਓ ਦੇ ਵਿੱਚ ਟੈਕਨੀਕਲ ਇਸ਼ੂ ਆ, ਪਰ ਟੀਮ ਵਰਕ ਕਰ ਰਹੀ ਆ, ਜਲਦੀ ਜਲਦੀ ਸੈੱਟ ਹੋ ਜਾਏ।
1: ਜਿੱਦਾਂ ਕਿ ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ, ਕਲੀਅਰ ਆ ਰਹੀ ਆ।
0: ਹਾਂਜੀ ਹਾਂਜੀ,
1: ਤੇ ਮੇਰੀ ਤੁਹਾਨੂੰ ਠੀਕ ਆ ਰਹੀ ਹੈ ਜੀ?
0: ਬਿਲਕੁਲ ਜੀ, ਪਰਫੈਕਟ ਆ ਰਹੀ ਆ।
1: ਹੈਗੇ 2 ਮਿੰਟ ਜੋਕ ਵਾਸਤੇ ਜੀ?
0: ਬਹੁਤ ਆ ਜੀ, ਜਿੰਨੀ ਮਰਜ਼ੀ ਸੁਣਾਓ।
1: ਪੁੱਛਣਾ ਬੰਦ ਬੰਦਾ ਜੀ।
0: ਬਿਲਕੁਲ ਜੀ।
1: ਆਪਣੇ ਇੰਡੀਆ ਦਿੱਲੀ ਇੱਕ ਮਾਸਟਰ ਜੀ ਸੀਗੇ।
0: ਹਾਂਜੀ।
1: ਪਰ ਬੜੇ ਲਾਲਚੀ ਸੀਗੇ।
0: ਹਾਂਜੀ।
1: ਗੌਰਮੈਂਟ ਤੋਂ ਉਹਨਾਂ ਨੂੰ 1,000-1,500 ਰੁਪਈਆ ਮਹੀਨੇ ਦੀ ਤਨਖਾਹ ਵੀ ਮਿਲਦੀ ਸੀ।
0: ਹਾਂਜੀ।
1: ਪਰ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂਦੇ ਨਹੀਂ ਸੀਗੇ।
0: ਅੱਛਾ ਜੀ।
1: ਲੇਕਿਨ ਬੱਚਿਆਂ ਦੇ ਘਰਦੇ ਨੂੰ ਕਹਿ ਦਿੰਦੇ ਸੀ ਕਿ ਤੁਹਾਡੇ ਬੱਚੇ ਵੀਕ ਹੈ, ਇਹਨਾਂ ਨੂੰ ਟਿਊਸ਼ਨ ਦੀ ਲੋੜ ਹੈ।
0: ਅੱਛਾ ਜੀ।
1: ਤੇ ਉਹ ਘਰਦੇ ਫਿਰ ਐਕਸਟਰਾ ਪੈਸੇ ਦੇ ਦੇ, ਬੱਚਿਆਂ ਨੂੰ ਪਾਰਟ ਟਾਈਮ ਟਿਊਸ਼ਨ ਦਵਾ ਦਿੰਦੇ ਸੀ ਜੀ।
0: ਹਾਂਜੀ।
1: ਇੱਕ ਦਿਨ ਉਹ ਮਾਸਟਰ ਜੀ ਪੂਰੇ ਹੋ ਗਏ।
0: ਹਾਂਜੀ।
1: ਰੱਬ ਨੂੰ ਪਿਆਰੇ ਹੋ ਗਏ ਤੇ ਮਾਸਟਰ ਜੀ ਦੀ ਆਤਮਾ ਉੱਪਰ ਗਈ। ਤੇ ਉੱਪਰ ਜਾ ਕੇ ਤੁਹਾਨੂੰ ਪਤਾ ਲੇਖਾ ਤਾਂ ਦੇਣਾ ਹੀ ਪੈਂਦਾ ਸਾਰਿਆਂ ਨੂੰ ਜੀ।
0: ਹਾਂਜੀ।
1: ਜੋ ਇੱਥੇ ਆਪਾਂ ਕਲਮ ਕਰਦੇ ਹਾਂ ਉਹਦਾ ਫਲ ਉੱਥੇ ਅਗਸਤ ਹਫ਼ਤਾ ਮਿਲਦਾ ਹੈ ਜੀ।
0: ਹਾਂਜੀ।
1: ਇੱਕ ਪਾਸੇ ਸਵਰਗ ਹੈ, ਇੱਕ ਪਾਸੇ ਨਰਕ ਹੈ।
0: ਹਾਂਜੀ।
1: ਹੁਣ ਉਹ ਮਾਸਟਰ ਜੀ ਆਤਮਾ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਚੰਗੀ ਭਲੀ ਗੌਰਮੈਂਟ ਤੋਂ ਤਨਖਾਹ ਮਿਲਦੀ ਸੀ।
0: ਹਾਂਜੀ।
1: ਪਹਿਲਾਂ ਤੁਸੀਂ ਲਾਲਚ ਕਿਉਂ ਕਰਦੇ ਸੀ?
0: ਹਾਂਜੀ।
1: ਬੱਚਿਆਂ ਨੂੰ ਟਿਊਸ਼ਨ ਦੇਣ ਦਾ?
0: ਹਾਂਜੀ।
1: ਕਹਿੰਦੇ ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਕੋਲ ਗਲਤੀ ਹੋ ਗਈ।
0: ਹਾਂਜੀ।
1: ਤੇ ਕਹਿੰਦੇ ਹੁਣ ਤੁਹਾਨੂੰ ਥੋੜੀ ਦੇਰ ਵਾਸਤੇ ਹੋਊਗੀ ਸਵਰਗ ਵਿੱਚ, ਕਿਉਂਕਿ ਤੁਸੀਂ ਥੋੜਾ ਜਿਹਾ ਚੰਗਾ ਕਲਮ ਕੀਤਾ ਸੀ, ਤੇ ਤੁਹਾਡੇ ਜ਼ਿਆਦਾ ਟਾਈਮ ਹੋਊਗਾ ਕਲਯੁਗ ਦੇ ਵਿੱਚ, ਨਰਕ ਦੇ ਵਿੱਚ।
0: ਹਾਂਜੀ।
1: ਤੁਸੀਂ ਦੱਸੋ ਸਵਰਗ 'ਚ ਜਾਣਾ ਪਹਿਲੇ ਜਾਂ ਨਰਕ 'ਚ ਜਾਣਾ?
0: ਹਾਂਜੀ।
1: ਤੁਹਾਨੂੰ ਪਤਾ ਚਾਹੇ 5 ਮਿੰਟ ਹੀ ਹੋਣ, ਪਰ ਹਰ ਕੋਈ ਕਹਿੰਦਾ ਮੈਂ ਪਹਿਲੇ ਸਵਰਗ 'ਚ ਜਾਣਾ ਜੀ।
0: ਹਾਂਜੀ।
1: ਉਹਨਾਂ ਨੇ ਮਾਸਟਰ ਜੀ ਦੀ ਆਤਮਾ ਨੂੰ ਸਵਰਗ 'ਚ ਪਾਤਾ ਜੀ।
0: ਹਾਂਜੀ।
1: ਤੇ ਉਹ ਦੂਤ ਬਾਹਰ ਖੜਾ ਹੋ ਗਿਆ, ਉਹ ਕਹਿੰਦੇ 5 ਮਿੰਟ ਬਾਅਦ ਬਾਹਰ ਆ ਜਾਓ ਜੀ, ਕਹਿੰਦੇ ਮੈਂ ਆ ਜਾਊਂਗਾ। ਪਰ ਮਾਸਟਰ ਜੀ ਕਹਿੰਦੇ ਨਾ ਵਿਹਲਾ ਬੰਸ਼ ਲਾਲ ਦੀ ਟੂਟੀ, ਮਾਸਟਰ ਜੀ ਦੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰਕੇ ਚਿਟਕਲੀ ਲਾ ਲਈ ਜੀ।
0: ਅੱਛਾ।
1: ਹੁਣ ਉਹ ਸਵਰਗ ਦੂਤ ਜਿਹੜਾ ਸੀਗਾ ਉਹ ਅੰਦਰ ਨਹੀਂ ਜਾ ਸਕਦਾ ਸੀ, ਮਾਸਟਰ ਜੀ ਬਾਹਰ ਨਹੀਂ ਆ ਰਹੇ ਸੀ। ਹੁਣ ਬਾਹਰੋਂ ਆਵਾਜ਼ਾਂ ਮਾਰੀ ਜਾਂਦੇ ਸੀ ਕਿ ਮਾਸਟਰ ਜੀ ਤੁਹਾਡਾ ਟਾਈਮ ਪੂਰਾ ਹੋ ਗਿਆ, ਬਾਹਰ ਆ ਜਾਓ ਬਾਹਰ ਆ ਜਾਓ। ਮਾਸਟਰ ਜੀ ਪ੍ਰੋਵਾਈਡ ਕਰ ਰਹੇ ਸੀ, ਮਾਸਟਰ ਜੀ ਤਾਂ ਅੰਦਰ ਭੰਗੜੇ ਪਾ ਰਹੇ ਸੀਗੇ ਜੀ। ਤੇ ਉਹ ਕੀ ਹੋਇਆ, ਅਚਾਨਕ ਹੀ ਉਸੇ ਏਰੀਏ ਦੀ ਇੱਕ ਜਲਾਲੀ ਸੀ ਉਹ ਵੀ ਪੂਰੀ ਹੋ ਗਈ।
0: ਹਾਂਜੀ।
1: ਉਹਦੀ ਵੀ ਆਤਮਾ ਉੱਪਰ ਗਈ ਜੀ, ਤੇ ਉਹਦਾ ਲੇਖਾ ਚੁੱਕਾ ਹੋ ਗਿਆ। ਤੇ ਉਹ ਉੱਥੋਂ ਲੰਘੀ ਤੇ ਉਹ ਬਾਹਰ ਜਿਹੜੇ ਖੜੇ ਸੀ ਉਹਨੂੰ ਕਹਿੰਦੀ ਕਿਉਂ ਰੋਲਾ ਪਾਈ ਜਾਂਦੇ ਹੋ? ਕਹਿੰਦੇ ਕੀ ਦੱਸੀਏ ਜੀ, ਆ ਮਾਸਟਰ ਜੀ ਦੀ ਆਤਮਾ ਅੰਦਰ ਹੈ, ਇਹਨਾਂ ਨੂੰ ਕਿਹਾ ਸੀ 5 ਮਿੰਟ ਬਾਅਦ ਬਾਹਰ ਆ ਜਾਓ, ਤੇ ਬਾਹਰ ਹੀ ਨਹੀਂ ਆ ਰਹੇ, ਅੰਦਰੋਂ ਇਹਨਾਂ ਨੇ ਆਪਣਾ ਦਰਵਾਜ਼ਾ ਬੰਦ ਕਰਕੇ ਚਿਟਕਲੀ ਲਾ ਲਈ ਹੈ। ਉਹ ਕਹਿੰਦੀ ਮੈਨੂੰ ਪਤਾ ਇਹਨਾਂ ਨੂੰ ਬਾਹਰ ਕਿੱਦਾਂ ਕੱਢਣਾ ਹੈ।
0: ਹਾਂਜੀ।
1: ਕਹਿੰਦੀ ਪਹਿਲੇ ਹੋ ਜਾਓ। ਹੁਣ ਉਹ ਜਲਾਲੀ ਦੀ ਆਤਮਾ ਕਹਿੰਦੀ ਮਾਸਟਰ ਜੀ।
0: ਹਾਂਜੀ।
1: ਤੇ ਮਾਸਟਰ ਜੀ ਕਹਿੰਦੇ ਹਾਂਜੀ ਭੈਣ ਜੀ। ਕਹਿੰਦੀ ਆ ਬੱਚਿਆਂ ਨੂੰ ਟਿਊਸ਼ਨ ਦਵਾਉਣੀ ਹੈ। ਤੇ ਮਾਸਟਰ ਜੀ ਨੇ ਫਟਾਫਟ ਅੰਦਰ ਦਰਵਾਜ਼ਾ ਖੋਲਿਆ, ਬਾਹਰ ਆ ਗਏ। ਤੇ ਮਾਸਟਰ ਜੀ ਦੀ ਜਿਹੜੀ ਆਤਮਾ ਸੀ ਉਹਨਾਂ ਨੂੰ ਕਹਿੰਦੀ ਲੋ ਫੜ ਲਓ। ਤੇ ਤੁਹਾਡਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ,
0: ਤੁਹਾਡਾ ਵੀ ਬਹੁਤ ਧੰਨਵਾਦ ਜੀ,
1: ਟਾਈਮ ਦਿੱਤਾ ਜੋਕ ਸੁਣਾਉਣ ਲਈ।
0: ਹਾਂਜੀ ਹਾਂਜੀ,
1: ਜਦੋਂ ਵੀ ਕੋਈ ਹੋਰ ਵਧੀਆ ਆਸਮ ਜੋਕ ਤਿਆਰ ਹੋਇਆ ਤੇ ਮੈਂ ਲੈ ਕੇ ਆਊਂਗਾ ਜੀ।
0: ਬਿਲਕੁਲ ਜੀ ਬਿਲਕੁਲ।
1: ਓਕੇ ਸਰ, ਥੈਂਕ ਯੂ, ਗੋਡ ਬਲੈਸ।
0: ਬਿਲਕੁਲ ਜੀ, ਧੰਨਵਾਦ ਜੀ, ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਹਰ ਵਾਰ ਸਾਡੇ ਲਈ ਬਹੁਤ ਸੋਹਣੇ ਸੋਹਣੇ ਜੋਕ ਲੈ ਕੇ ਆਉਂਦੇ, ਉਹਦੇ ਲਈ ਤੁਹਾਡਾ ਧੰਨਵਾਦ। ਤੁਸੀਂ ਇਹੀ ਉਮੀਦ ਕਰਦੇ ਹੁੰਦੇ ਜਦੋਂ ਵੀ ਤੁਹਾਡੀ ਕਾਲ ਆਈ ਦੀ ਆਵਾਜ਼ ਸੁਣ ਲੈਂਦੇ ਹਾਂ, ਤਾਂ ਇੱਦਾਂ ਹੋ ਜਾਂਦਾ ਕਿ ਹੁਣ ਬਹੁਤ ਕੁਝ ਇੰਟਰਸਟਿੰਗ ਸਾਨੂੰ ਸੁਣਨ ਵਾਲਾ, ਅਤੇ ਉਮੀਦ ਕਰਦੇ ਹਾਂ ਇੱਦਾਂ ਹੀ ਤੁਸੀਂ ਹਮੇਸ਼ਾ ਸੁਣਾਉਂਦੇ ਰਹੇਗੇ। ਹੁਣ ਬਾਈ ਆਵਾਜ਼ ਨਹੀਂ ਆਉਂਦੀ। ਹਾਂਜੀ ਰਾਜਾ ਬਾਈ, ਅਤੇ ਉਹ ਸੈੱਟ ਕਰ ਰਹੇ ਨੇ, ਥੋੜ੍ਹੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਸ਼ਾਇਦ ਟਿਕਟੋਕ ਦੇ ਵਿੱਚ, ਪਰ ਜਿਹੜੇ ਲਿਸਨਰ ਨੇ, ਜਿਹੜੇ ਸਰੋਤੇ ਘਰਾਂ 'ਚ ਸੁਣ ਰਹੇ ਨੇ ਜਾਂ ਗੱਡੀ ਸੁਣ ਰਹੇ ਨੇ, ਉੱਥੇ ਆਵਾਜ਼ ਕਲੀਅਰ ਆ ਰਹੀ ਹੈ, ਸਿਰਫ ਆਪਣੇ ਟਿਕਟੋਕ 'ਤੇ ਹੀ ਇਹ ਫਾਲਟ ਜਿਹਾ ਚੱਲ ਰਿਹਾ, ਪਰ ਉਹ ਰਾਈਟ ਨਾਓ ਫਿਕਸ ਕਰ ਰਹੇ ਨੇ, ਉਮੀਦ ਆ ਜਲਦੀ ਜਲਦੀ ਫਿਕਸ ਕਰ ਦੇਣਗੇ।

ਰਾਇਲ ਫਰਨੀਚਰ ਤੇ ਹਰ ਇੱਕ ਤਰ੍ਹਾਂ ਦੇ ਫਰਨੀਚਰ ਦੀ ਬੜੇ ਹੀ ਘੱਟ ਪ੍ਰਾਈਜ਼ ਉੱਤੇ ਇਸ ਟਾਈਮ ਡੀਲ ਚੱਲ ਰਹੀ ਹੈ ਜੀ। ਫਾਈਨੈਂਸ ਕਰਕੇ ਦਿੰਦੇ ਨੇ 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ। 7 ਦਿਨ ਓਪਨ ਨੇ ਜੀ, 16-10 ਐਨ ਜੀ ਐਮ ਸਟਰੀਟ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਸੰਪਰਕ ਕਰ ਸਕਦੇ ਹੋ ਸੁਪਿੰਦਰ ਬੋਪਾਰੇ ਨਾਲ 204-990-9097 ਦੇ ਉੱਤੇ, ਗੁਰਦੀਸ਼ ਬੋਪਾਰੇ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ, ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ। ਕਿਸੇ ਵੀ ਤਰ੍ਹਾਂ ਦੀ ਗੱਡੀ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਅਵੈਨਿਊ ਤੇ ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 204-416-0030 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਆ ਰਹੇ ਆ, ਕਹਿੰਦੇ ਆਪਾਂ ਦੋਨੋਂ ਸਾਈਡ ਸੁਣਦੇ ਹਾਂ। ਰਾਜਾ ਜੀ ਕਹਿੰਦੇ ਨੇ, ਕਹਿੰਦੇ ਟਿਕਟੋਕ 'ਤੇ ਵੀ ਅਤੇ ਐਫ ਐਮ 'ਤੇ ਵੀ ਦੇਖੋ ਸਾਡਾ ਪਿਆਰ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰਿਆਂ ਦਾ ਪਿਆਰ ਆ, ਅਤੇ ਤਾਂ ਹੀ ਜਿਹੜਾ ਰੇਡੀਓ ਧਮਾਲ ਨੰਬਰ 1 ਹੈ ਜੀ।

ਬਿਲਕੁਲ ਜੀ, ਜੱਟ ਮੌਜਾਂ ਕਰਦਾ ਵਿਨੀਪੈਗ ਦੇ ਵਿੱਚ, ਸਾਰੇ ਹੀ ਆਪਾਂ ਮੌਜਾਂ ਕਰਦੇ ਹਾਂ। ਅਤੇ ਆਪਾਂ ਰੀਸੈਂਟਲੀ ਸਪੋਰਟਸ ਕਲੱਬ ਵੱਲੋਂ ਜਿਹੜਾ ਸਾਂਝਾ ਸਰਬ ਸਾਂਝਾ ਸਪੋਰਟਸ ਕਲੱਬ ਵੱਲੋਂ ਈਵੈਂਟ ਕਰਾਇਆ ਗਿਆ, ਆਪਾਂ ਸਾਰਿਆਂ ਨੇ ਇੰਜੋਏ ਕੀਤਾ, ਮੌਜਾਂ ਕੀਤੀਆਂ ਨੇ। ਅਤੇ ਆਪਾਂ ਨੂੰ ਗਰਮੀਆਂ ਦੇ ਵਿੱਚ ਸੋਹਣੀਆਂ ਸੋਹਣੀਆਂ ਐਕਟੀਵਿਟੀਜ਼ ਦੇਖਣ ਨੂੰ ਮਿਲਦੀਆਂ, ਅਤੇ ਸਾਰੇ ਆਪਾਂ ਇੰਜੋਏ ਕਰਦੇ ਰਹਿੰਦੇ ਹਾਂ। ਜੋਬ ਨੂੰ ਵੀ ਇੰਜੋਏ ਕਰਿਆ ਕਰੋ, ਇਸ ਟਾਈਮ ਡਰਾਈਵ ਕਰ ਰਹੇ ਹਾਂ ਉਹ ਵੀ ਇੰਜੋਏ ਕਰੋ, ਹਰ ਇੱਕ ਸੈਕਿੰਡ ਇੰਜੋਏ ਕਰਿਆ ਕਰੋ। ਰੱਬ ਨੇ ਬੜੀ ਸੋਹਣੀ ਲਾਈਫ ਦਿੱਤੀ ਆਪਾਂ ਨੂੰ, ਤਾਂ ਹਰ ਇੱਕ ਪਾਲੋ ਦਾ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਹੈ, ਅਤੇ ਗੀਤਾਂ ਦੇ ਨਾਲ ਨਾਲ ਗੱਲਾਂ ਬਾਤਾਂ ਵੀ ਇੰਜੋਏ ਕਰਨੀਆਂ ਚਾਹੀਦੀਆਂ। ਤੁਸੀਂ ਸਾਡੇ ਨਾਲ ਕੋਈ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹੋ, 204-780-8881 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਕੱਲ੍ਹ ਦਾ ਜਿਹੜਾ ਸ਼ੋਅ ਹੋਊਗਾ ਆਪਣਾ ਬਹੁਤ ਸਪੈਸ਼ਲ ਹੋਊਗਾ, ਕਿਉਂਕਿ ਆਪਾਂ ਕੱਲ੍ਹ ਨੂੰ ਹਿੰਦੀ ਸੌਂਗ ਪਲੇ ਕਰਾਂਗੇ ਤੁਹਾਡੇ ਲਈ, ਕਿਉਂਕਿ ਆਪਾਂ ਟਰਾਈ ਕਰਦੇ ਹੁੰਦੇ ਇੱਕ ਦੋ ਹਫ਼ਤੇ ਛੱਡ ਕੇ, ਆਪਾਂ ਹਿੰਦੀ ਸੌਂਗ ਵੀ ਬਹੁਤ ਸਾਰੀ ਤੁਹਾਡੀ ਡਿਮਾਂਡ ਹੁੰਦੀ ਆ, ਸਾਰੇ ਆਪਣੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲਿਸਨਰ ਆਪਣੇ ਨਾਲ ਜੁੜੇ ਹੋਏ ਨੇ। ਅਤੇ ਕੱਲ੍ਹ ਨੂੰ ਆਪਾਂ ਹਿੰਦੀ ਸੌਂਗ ਸਪੈਸ਼ਲ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ। ਅਤੇ ਕੋਈ ਵੀ ਗੱਲਬਾਤ ਸ਼ੇਅਰ ਕਰਨੀ ਹੁੰਦੀ ਹੈ 204-780-8881 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਰੀਮੈਕਸ ਪਰਫੋਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਆ, ਜੇ ਤੁਸੀਂ ਵੀ ਬ੍ਰੋਕਰੇ ਲੱਭ ਰਹੇ ਤਾਂ ਦੱਸ ਗਏ ਕਿ ਨੰਬਰ 1 ਬ੍ਰੋਕਰ ਹੈ ਜੀ, ਪਾਸਟ 10 ਸਾਲ ਤੋਂ ਜਿਹੜੀ ਨੰਬਰ 1 ਚੱਲ ਰਹੀ ਆ ਰੈਜੀਡੈਂਟ ਅਤੇ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਦੇ ਮਾਹਿਰ ਨੇ। ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲੈ ਚੁੱਕੇ ਹੋ ਅਤੇ ਇਸ ਟਾਈਮ ਵਧੀਆ ਬ੍ਰੋਕਰੇ ਲੱਭ ਰਹੇ ਹੋ, ਤੁਹਾਨੂੰ ਦੱਸ ਗਏ ਬਹੁਤ ਸਾਰੀਆਂ ਤੁਹਾਨੂੰ ਔਫਰਸ ਮਿਲ ਜਾਣਗੀਆਂ। ਬਸ ਸ਼ਰਤ ਹੈ ਕਿ ਫੁੱਲ ਟਾਈਮ ਪੋਜੀਸ਼ਨ ਆ, ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਬ੍ਰੋਕਰੇ ਦੇ ਵਿੱਚ, ਤੁਹਾਡਾ ਰੀਮੈਕਸ ਪਰਫੋਰਮੈਂਸ ਰਿਐਲਿਟੀ ਵਿੱਚ ਬਹੁਤ ਬਹੁਤ ਨਿੱਘਾ ਜਿਹਾ ਸਵਾਗਤ ਆ। ਬਹੁਤ ਸਾਰੀਆਂ ਤੁਹਾਨੂੰ ਔਫਰਸ ਮਿਲ ਜਾਣਗੀਆਂ, ਔਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਨਾਲ ਮੀਟਿੰਗਾਂ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ। ਟੌਪ ਪਰਫੋਰਮਿੰਗ ਏਜੰਟ ਟੀਮ ਆ ਜਿਹੜੀ, ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਆ। ਇਨ ਪਰਸਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਔਨਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ, 204-892-2385 ਦੇ ਉੱਤੇ ਜਾਂ 900 42 ਸੈਨ ਮੈਡੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ।

ਬਹੁਤ ਬਹੁਤ ਧੰਨਵਾਦ ਜੀ। ਟਿਕਟੋਕ 'ਤੇ ਤੁਸੀਂ ਦਿਲਾਂ ਦੀ ਬਾਰਿਸ਼ ਕਰ ਰਹੇ ਹੋ ਅਤੇ ਰਾਈਸਪਿੰਗ ਕਾਊਂਟੀ ਵੱਲੋਂ ਬਹੁਤ ਸਾਰੀਆਂ ਤੁਹਾਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਜੀ ਐਸ ਟੀ ਫਿਲਿੰਗ ਦੇ ਵਿੱਚ, ਬੁੱਕ ਕੀਪਿੰਗ ਸਰਵਿਸ ਦੇ ਵਿੱਚ, ਜਾਂ ਸੀ ਆਰ ਓ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਤੁਸੀਂ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਸਕਦੇ ਹੋ। 360 ਦੇ ਨਾਲ ਜਿੱਦਾਂ ਕੈਮਰਾ ਆਪਾਂ ਨੂੰ ਇਕੱਲਾ ਇੰਨਾ ਸਾਰਾ ਵਿਊ ਦਿਖਾ ਦਿੰਦਾ ਹੁੰਦਾ, ਸੇਮ ਉੱਦਾਂ ਹੀ ਤੁਹਾਡੇ ਬਿਜ਼ਨਸ ਦਾ ਸਾਰਾ ਵਿਊ ਤੁਹਾਨੂੰ ਤੁਹਾਡੀਆਂ ਫਾਈਲਾਂ ਦੇ ਵਿੱਚ ਦਿਖਾਇਆ ਜਾਊਗਾ, ਕਿਉਂਕਿ 13 ਸਾਲ ਦਾ ਐਕਸਪੀਰੀਅੰਸ ਹੈ ਜੀ। ਜੀਵਨ ਭੁੱਲਰ ਜੀ ਨੂੰ ਸੰਪਰਕ ਕਰ ਲਓ 204-500-0029 ਦੇ ਉੱਤੇ। 15 ਬਾਈ ਲੋਕ ਮੈਨੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਵੱਲੋਂ ਇਸ ਟਾਈਮ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਬੈਸਟ ਵੈਕੇਸ਼ਨ ਪੈਕੇਜ ਮਿਲ ਜਾਣਗੇ ਜੀ, ਫਲਾਈਟ ਟਿਕਟਸ ਵੀ ਮਿਲ ਜਾਣਗੀਆਂ ਜੇ ਤੁਸੀਂ ਡੋਮੈਸਟਿਕ ਟੂਰ ਕਰਨਾ ਚਾਹੇ ਇੰਟਰਨੈਸ਼ਨਲ ਟੂਰ ਕਰਨਾ। ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਪ੍ਰਾਈਸ ਦੇਖ ਰਹੇ ਹੋ, ਔਨਲਾਈਨ ਪ੍ਰਾਈਸ ਦੇਖ ਰਹੇ ਹੋ, ਉਸ ਤੋਂ ਵੀ ਤੁਹਾਨੂੰ ਸਸਤੀਆਂ ਇਹ ਟਿਕਟਾਂ ਮਿਲ ਜਾਣਗੀਆਂ। ਜਾਣਾ ਕਿੱਥੇ ਜੀ? 204-202-0104 'ਤੇ ਸੰਪਰਕ ਕਰ ਲਓ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ, ਜਿਹੜੇ ਤੁਹਾਨੂੰ ਬਹੁਤ ਸਸਤੀਆਂ ਇਹ ਟਿਕਟਾਂ ਦਿੰਦੇ ਨੇ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ। ਮਾਰਕੀਟ ਦੇ ਵਿੱਚ ਚੱਲ ਰਹੇ ਪ੍ਰਾਈਸ ਤੋਂ ਵੀ ਤੁਹਾਨੂੰ ਸਸਤੀਆਂ ਇਹ ਟਿਕਟਾਂ ਮਿਲ ਜਾਣਗੀਆਂ।

ਕਿਆ ਬਾਤ ਹੈ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਤੇ ਪੰਜਾਬੀ ਸਪੀਕਿੰਗ ਤੁਹਾਨੂੰ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ, ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ। ਟਰਾਂਸਕੋਨਾ ਈਸਟ ਵਿਨੀਪੈਗ ਤੁਸੀਂ ਵਿਜ਼ਿਟ ਕਰ ਸਕਦੇ ਹੋ, ਵਾਕ ਇਨ ਵੀ ਜਾ ਸਕਦੇ ਹੋ, ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। 1783 Pace Road, Unit 19, 204-400-2728 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤਾਂ ਢਿੱਲੋ ਲਾਈਟਿੰਗ ਨੰਬਰ 1 ਸਟੋਰ ਹੈ ਜੀ ਪੰਜਾਬੀ ਕਮਿਊਨਿਟੀ ਦਾ, ਆਪਣਾ ਵਿਨੀਪੈਗ ਦੇ ਵਿੱਚ ਸਭ ਤੋਂ ਵੱਡਾ ਸਟੋਰ ਹੈ। 30 ਸਾਲ ਪੁਰਾਣਾ ਇਹਨਾਂ ਦਾ ਬਿਜ਼ਨਸ ਆ। 3 ਲੋਕੇਸ਼ਨ ਇਹਨਾਂ ਦੀਆਂ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਦੇ ਵਿੱਚ। ਚਾਹੇ LED, ਚਾਹੇ ਇਨਡੋਰ, ਚਾਹੇ ਆਊਟਡੋਰ ਅਤੇ ਚਾਹੇ ਪੋਰਟ ਲਾਈਟ, ਚਾਹੇ ਬ੍ਰੈਂਡਡ ਲਾਈਟਾਂ ਦੀ ਗੱਲ ਕਰਦੇ ਹਾਂ ਆਪਾਂ, ਅਤੇ ਬ੍ਰੈਂਡਡ ਲਾਈਟਾਂ ਜੇ ਹੋਲਸੇਲ ਪ੍ਰਾਈਜ਼ ਉੱਤੇ ਤੁਸੀਂ ਵਾਰੰਟੀ ਨਾਲ ਚਾਹੁੰਦੇ ਹੋ ਤਾਂ ਜਾਣਾ ਕਿੱਥੇ ਜੀ? ਆਪਾਂ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ। 955 Saint James Street ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਾਂ 204-919-5540 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਬਹੁਤ ਘੈਂਟ ਚੱਲ ਰਿਹਾ, ਪਰ ਥੋੜ੍ਹਾ ਜਿਹਾ ਜਿਹੜਾ ਕਾਲਰ ਦਾ ਜਿਹੜਾ ਉਹ ਸੀਨ ਜਿਹਾ ਹੋ ਗਿਆ ਆਪਣਾ ਕਿ ਟਿਕਟੋਕ ਉੱਤੇ ਆਵਾਜ਼ ਨਹੀਂ ਆ ਰਹੀ, ਉਹਦੇ ਲਈ ਅਸੀਂ ਥੋੜ੍ਹੀ ਜਿਹੀ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਟਰਾਈ ਕਰ ਰਹੇ ਹਾਂ ਕਿ ਸਾਡੇ ਸਰਵਰ ਰੂਮ ਦੇ ਵਿੱਚ ਟੀਮ ਲੱਗੀ ਹੋਈ ਆ ਵਰਕ ਕਰਨ ਦੇ ਲਈ, ਅਤੇ ਜਾਂ ਤਾਂ ਆਪਾਂ ਨੂੰ ਲਾਈਵ ਕੱਟ ਕੇ ਦੁਬਾਰਾ ਆਉਣਾ ਪਊਗਾ, ਪਰ ਅੱਧੇ ਘੰਟੇ ਦਾ ਇਸ ਤੋਂ ਬਾਅਦ ਸ਼ੋਅ ਵੱਜਦਾ, ਤਾਂ ਮੈਨੂੰ ਹੈ ਕਿ ਆਪਾਂ ਨਾ ਹੀ ਕੱਟ ਗਏ ਸ਼ੋਅ ਅਤੇ ਲਾਈਵ ਹੀ ਚੱਲਦਾ ਰਹਿਣ ਦੇਗੇ। ਅਤੇ ਕੱਲ੍ਹ ਨੂੰ ਜਿਹੜੀ ਆਵਾਜ਼ ਤੁਹਾਨੂੰ ਪ੍ਰੋਪਰ ਮਿਲੂਗੀ, ਦੇਖਣ ਨੂੰ ਮਿਲੂਗੀ, ਤਾਂ ਕੱਲ੍ਹ ਨੂੰ ਆਪਾਂ ਹਿੰਦੀ ਸੌਂਗ ਵੀ ਇੰਜੋਏ ਕਰਨੇ ਆ। ਅਤੇ ਆਵਾਜ਼ ਜਿਵੇਂ ਉਹ ਕਹਿੰਦੇ ਨੇ ਕੱਟ ਕੱਟ ਕੇ ਜੇ ਆਉਂਦੀ ਆਵਾਜ਼, ਉਵੇਂ ਕੱਟ ਕੱਟ ਕੇ ਕੱਲ੍ਹ ਨੂੰ ਆਵਾਜ਼ ਨਹੀਂ ਆਉਣ ਦਿੰਦੇ, ਆਪਾਂ ਬਣੇ ਰਹੋ ਪ੍ਰੋਗਰਾਮ ਦੇ ਨਾਲ।

0: ਕਿਆ ਬਾਤ ਹੈ ਜੀ। ਮੈਂ ਕਹਿੰਦਾ ਰਣਜੀਤ ਬਾਵੇ ਦੀ ਜਿਹੜੀ ਹੇਕ ਆ ਨਾ, ਵਾਕਈ ਉਹ ਲੂ ਗੰਡੇ ਜੇ ਖੜੇ ਕਰ ਦਿੰਦੀ ਆ ਵਾਕਈ। ਆਪਾਂ ਇੱਕ ਵਾਰੀ ਤਾਂ ਉਹ ਸੇਂਜ ਇਹਨੂੰ ਅੱਖਾਂ ਮੂਹਰੇ ਦੇਖਣ ਲੱਗ ਪੈਂਦੇ, ਜੇ ਆਪਾਂ ਯੂਟਿਊਬ 'ਤੇ ਨਹੀਂ ਦੇਖ ਰਹੇ ਤਾਂ ਆਡੀਓ ਵੀ ਸੁਣ ਰਹੇ ਹਾਂ, ਇੰਨੀ ਐਨਰਜੀ ਨਾਲ ਗਾਉਂਦਾ ਆ। ਅਤੇ ਪੰਡਿਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਟਵਿੰਸ ਏਅਰ ਸਲੂਨ ਤੋਂ ਆਪਾਂ ਨੂੰ ਮੈਸੇਜ ਆ ਰਹੇ ਨੇ ਬੜੇ ਸੋਹਣੇ, ਕਹਿੰਦੇ ਥੈਂਕ ਯੂ ਗੈਵੀ, ਯੂ ਮੇਡ ਮਾਈ ਡੇ ਪਲੇਇੰਗ ਦਿਸ ਸੌਂਗ। ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਤੁਸੀਂ ਸੁਣਦੇ ਹੋ ਅਤੇ ਟਰਾਈ ਇਹ ਹੁੰਦੀ ਆ ਜਿਹੜੇ ਤੁਹਾਡੇ ਦਿਲਾਂ ਨੂੰ ਛੂੰਹਦੇ ਨੇ। ਜ਼ਿਆਦਾ ਰੀਸੈਂਟਲੀ ਆਪਾਂ ਗਾਣੇ ਜਿਹੜੇ ਜ਼ਿਆਦਾ ਸੁਣਦੇ ਹਾਂ ਆਪਣੇ, ਜਿਹੜੇ ਸਦਾਬਹਾਰ ਗਾਣੇ ਨੇ। ਕਈ ਪੁਰਾਣੇ ਗਾਣੇ ਇੱਦਾਂ ਦੇ ਨੇ, ਪੁਰਾਣੇ ਨਹੀਂ ਮੈਂ ਕਹਿੰਦਾ, ਮੈਂ ਤਾਂ ਸਦਾਬਹਾਰ ਕਹਿੰਦਾ ਹੁੰਦਾ ਕਿ ਸਦਾਬਹਾਰ ਗਾਣੇ ਨੇ ਜਿਹੜੇ ਕਦੇ ਪੁਰਾਣੇ ਨਹੀਂ ਹੋ ਸਕਦੇ ਕਿਤੇ। ਜਦੋਂ ਵੀ ਆਪਾਂ ਸੁਣ ਲਗੇ ਸੇਮ ਆਪਾਂ ਉਹੀ ਐਨਰਜੀ ਉਹੀ ਸੇਮ ਫੀਲ ਕਰਦੇ ਹਾਂ। ਹਾਲਾਂਕਿ ਅੱਜ ਦੇ ਜਿਹੜੇ ਕਈ ਸੌਂਗ ਇੱਦਾਂ ਦੇ ਹੁੰਦੇ ਆ ਆਪਾਂ ਜ਼ਿਆਦਾ ਜਿਵੇਂ 4 ਜਾਂ 5 ਵਾਰੀ ਸੁਣੀਏ ਤਾਂ ਆਪਾਂ ਨੂੰ ਹੁੰਦਾ ਕਿ ਆਪਾਂ ਨਹੀਂ ਯਾਰ ਇਹ ਸੁਣ ਲਿਆ ਸੀ, ਉਹਨੂੰ ਨਹੀਂ ਜੀ ਕਰਦਾ ਸੁਣ ਨੂੰ। ਪਤਾ ਨਹੀਂ ਉਹ ਲਿਖਤਾਂ ਹੀ ਇੱਦਾਂ ਦੀਆਂ ਸੀਗੀਆਂ, ਜਿਹੜੇ ਲਿਖਤਾਂ ਦੇ ਵਿੱਚ ਉਹਨਾਂ ਦੇ ਵਿੱਚ ਜਾਣ। ਜਿਵੇਂ ਆਪਾਂ ਰਾਜਵੀਰ ਜੋਂਦੇ ਬਾਈ ਦੇ ਗਾਣੇ ਸੁਣਦੇ, ਕਿੰਨੀ ਵਧੀਆ ਉਹਨਾਂ ਦੀ ਲਿਖਤ ਹੁੰਦੀ ਆ। ਤਾਂ ਕਈ ਜਿਹੜੇ ਲੇਖਕ ਨੇ ਅਤੇ ਗਾਉਣ ਵਾਲੇ ਉਦੋਂ ਵੀ ਸਿਰਾ ਲਾ ਦਿੰਦੇ, ਸਾਰੇ ਲੇਖਕਾਂ ਨੂੰ ਆਪਣੇ ਪੰਜਾਬੀਆਂ ਨੂੰ ਸਲਾਮ ਆ, ਇੰਨਾ ਸੋਹਣਾ ਲਿਖਦੇ ਆ। ਅਤੇ ਉਦੋਂ ਗਾਉਣ ਵਾਲੇ ਵੀ ਫਿਰ ਉਦੋਂ ਵੱਟ ਕੱਢ ਦਿੰਦੇ ਨੇ। ਅਤੇ ਸੇਮ ਆਪਣੇ ਸਿੱਧੂ ਮੂਸੇਵਾਲੇ ਦੇ ਗਾਣੇ ਨੇ ਕਈ, ਜਿਹੜੇ ਬੜੇ ਹੀ ਫੇਮਸ ਗਾਣੇ ਨੇ ਅਤੇ ਆਪਾਂ ਨੂੰ ਇੱਕ ਫਰਮਾਇਸ਼ ਆਲਰੇਡੀ ਆ ਚੁੱਕੀ ਹੈ। ਟੋਸ਼ਨ ਬਿਲਕੁਲ ਜੀ ਪਲੇ ਕਰਦੇ ਰਹਾਂਗੇ ਅੱਜ ਦੇ ਜਿਹੜੇ ਸੌਂਗ ਨੇ। ਥੋੜ੍ਹੇ ਜਿਹੇ ਆਪਾਂ ਵੀਕਐਂਡ ਦੀ ਸਟਾਰਟਿੰਗ ਦੀ ਐਨਰਜੀ ਰੱਖ ਲੈਂਦੇ ਹੁੰਦੇ ਹਾਂ ਕਿ ਥੋੜ੍ਹੀ ਜਿਹੀ ਜਿਹੜੀ ਐਨਰਜੀ ਆਪਾਂ ਨੂੰ ਮਿਲਦੀ ਰਹੇ, ਕਿਉਂਕਿ ਜਿਹੜੇ ਮਿਊਜ਼ਿਕ ਤੋਂ ਜਿਹੜੀ ਐਨਰਜੀ ਮਿਲਦੀ ਨਾ ਉਹਦਾ ਇੱਕ ਸਵਾਦ ਹੀ ਵੱਖਰਾ ਹੁੰਦਾ ਹੈ। ਕਿਉਂਕਿ ਕੀ ਹੁੰਦਾ ਹੈ, ਜੇ ਆਪਾਂ ਕੰਮ ਤੋਂ ਥੱਕੇ ਵੀ ਜਾਂਦੇ ਹੁੰਦੇ ਨਾ ਘਰੇ, ਜੇ ਗੱਡੀ ਦੇ ਵਿੱਚ ਵਧੀਆ ਨੱਚਣ ਟੱਪਣ ਵਾਲੇ ਸੌਂਗ ਲਾ ਲੈਂਦੇ ਹਾਂ ਤਾਂ ਫਿਰ ਤਾਂ ਆਪਾਂ ਨੂੰ ਐਨਰਜੀ ਐਂ ਹੋ ਜਾਂਦੀ ਕਿ ਘਰੇ ਆ ਕੇ ਕੋਈ ਕੰਮ ਵੀ ਕਰ ਲਾਂਗੇ, ਤਾਂ ਜਾਂ ਭਾਵੇਂ ਨੈਕਸਟ ਸ਼ਿਫਟ ਵੀ ਕਰਾ ਲਓ, ਇੰਨੀ ਐਨਰਜੀ ਆਪਾਂ ਨੂੰ ਆ ਜਾਂਦੀ ਹੈ। ਅਤੇ ਕਈ ਵਾਰੀ ਕੀ ਹੁੰਦਾ ਹੈ, ਆਪਾਂ ਸੈਡ ਸੌਂਗ ਲਾ ਲੈਂਦੇ, ਐਂ ਹੁੰਦਾ ਕਿ ਦੁਨੀਆ ਦੇ ਸਾਰੇ ਦੁੱਖ ਮੈਨੂੰ ਹੀ ਆ, ਅਤੇ ਉਹ ਸੈਡ ਸੌਂਗ ਦੇ ਵਿੱਚ ਉਹ ਐਨਰਜੀ ਇੱਕ ਫੀਲਿੰਗ ਉਹ ਭਰੀ ਹੁੰਦੀ ਹੈ, ਜਿਹੜੀ ਇੱਕ ਜਜ਼ਬਾਤ ਹੁੰਦੇ ਨੇ ਜਿਹੜੇ ਸਿੱਧੇ ਆਪਣੇ ਦਿਲ ਨੂੰ ਛੂੰਹਦੇ ਨੇ। ਕਿਉਂਕਿ ਜਿਹੜੀਆਂ ਲਿਖਤਾਂ ਹੁੰਦੀਆਂ ਨੇ, ਜਿਹੜਾ ਲੇਖਕ ਲਿਖਦਾ ਉਹਨੇ ਵੀ ਕੁਝ ਨਾ ਕੁਝ ਦੇਖਿਆ ਹੁੰਦਾ, ਓਬਜ਼ਰਵ ਕਰਦਾ ਆ, ਫਿਰ ਉਸ ਚੀਜ਼ ਨੂੰ ਇੱਕ ਖਿਆਲ ਨੂੰ ਜਿਹੜਾ ਇੱਕ ਰੂਪ ਦੇ ਦਿੰਦਾ ਹੈ, ਉਹ ਇੱਕ ਸਟੋਰੀ ਦੇ ਦਿੰਦਾ, ਅਤੇ ਉਹ ਸਟੋਰੀ ਜਿਹੜੀ ਲਿਖਤ ਜਿਹੜੀ ਹੁੰਦੀ ਫਿਰ ਗੀਤਕਾਰ ਬਣ ਕੇ ਆਪਣੀ ਰੂਬਰੂ ਹੁੰਦੀ ਹੈ, ਅਤੇ ਇੱਕ ਗਾਉਣ ਵਾਲਾ ਫਿਰ ਉਸ ਤੋਂ ਵੀ ਵੱਧ ਵੱਟ ਕੱਢ ਦਿੰਦਾ। ਤਾਂ ਆਪਾਂ ਇੰਜੋਏ ਕਰਨਾ, ਆਪਾਂ ਟਰਾਈ ਕਰਨਾ ਹੁੰਦਾ ਕਿ ਜਿਹੜਾ ਵੀਕ ਦੀ ਸ਼ੁਰੂਆਤ ਹੈ, ਜਿਹੜਾ ਮੰਡੇ ਦਾ ਦਿਨ ਜਿਹਨੂੰ ਆਪਾਂ ਮੋਮ ਡੇ ਵੀ ਕਹਿ ਦਿੰਦੇ ਹਾਂ, ਅਤੇ ਮੋਮ ਤਾਂ ਜਿਹੜੇ ਮੰਮੀ ਹੁੰਦੀ ਸੀ ਕੁੱਟ ਕੁੱਟ ਕੇ ਭਜਾ ਦਿੰਦੀ ਹੁੰਦੀ, ਚਲੋ ਬਈ ਪੁੱਤ ਕੰਨੋਂ ਫੜ ਕੇ ਚੱਲ ਬਈ ਸਕੂਲ ਵਾਲੀ ਬੱਸ ਉਹਨਾਂ ਲਈ ਆ ਅਤੇ ਚੱਲ ਸਕੂਲੇ। ਪਰ ਜਿਹੜਾ ਹੁਣ ਇੱਥੋਂ ਦਾ ਮਾਹੌਲ, ਪਰ ਉਹ ਤਾਂ ਡਿਫਰੈਂਟ ਆ, ਇੱਥੇ ਤਾਂ ਆਪਾਂ ਨੂੰ ਅਲਾਰਮ ਉਠਾਉਂਦੇ ਨੇ, ਪਰ ਕਿਤੇ ਨਾ ਕਿਤੇ ਆਪਾਂ ਚਾਹ ਉਹ ਮਿਸ ਕਰ ਦਿੰਦੇ। ਕਈ ਵਾਰੀ ਇੱਦਾਂ ਹੁੰਦਾ ਤੁਹਾਡੇ ਨਾਲ ਵੀ ਕਿ ਜਦੋਂ ਆਪਾਂ ਸੁੱਤੇ ਹੁੰਦੇ ਹਾਂ ਅਤੇ ਸੁਬਹਾ ਸੁਬਹਾ ਉੱਠਦੇ ਹਾਂ, ਇੱਕ ਵਾਰੀ ਤਾਂ ਐਂ ਰੈਂਡਮਲੀ ਜਿਹਾ ਲੱਗਦਾ ਯਾਰ ਅੱਛਾ ਆਪਾਂ ਤਾਂ ਸੱਚ ਕੈਨੇਡਾ ਜਾਂ, ਅਤੇ ਉਹ ਚਾਹ ਆਪਾਂ ਕਈ ਵਾਰੀ ਮਿਸ ਕਰਦੇ ਨੇ ਵੀ ਸੁਬਹਾ ਸੁਬਹਾ ਉੱਠਦੇ ਸੀਗੇ ਅਤੇ ਮੰਮੀ ਚਾਹ ਬਣਾ ਕੇ ਦਿੰਦੀ ਸੀਗੀ, ਅਤੇ ਇੱਕ ਉਹ ਬੇਸਣ ਦਾ ਸ਼ਾਇਦ ਚਿਲਾ ਕਹਿੰਦੇ ਨੇ ਉਹਨੂੰ, ਸ਼ਾਇਦ ਮੈਂ ਨਾ ਭੁੱਲ ਗਿਆ, ਚਿਲਾ ਹੀ ਕਹਿੰਦੇ ਆ ਸ਼ਾਇਦ। ਅਤੇ ਉਹ ਬੜਾ ਸਵਾਦ ਹੁੰਦਾ ਆ ਉਹ ਖਾਣਾ ਹੈ ਨਾ, ਚਾਹ ਦੇ ਨਾਲ ਸੁਬਹਾ ਸੁਬਹਾ ਇੱਕ ਵੱਖਰਾ ਜਿਹਾ ਨਜ਼ਾਰਾ ਹੁੰਦਾ। ਫਿਰ ਸਾਰਾ ਦਿਨ ਐਮ, ਫਿਰ ਉਦੋਂ ਬਾਅਦ ਦੁਪਹਿਰੇ ਫਿਰ ਜਦੋਂ ਆਪਾਂ ਨੇ ਸਕੂਲੇ ਜਾ ਕੇ ਟਿਫਨ ਖੋਲ੍ਹਣਾ, ਵਿੱਚ ਸਰਪ੍ਰਾਈਜ਼ ਹੀ ਹੁੰਦਾ ਸੀ ਕਿ ਕਾਹਦੀ ਸਬਜ਼ੀ ਕਿਹਦੀ ਕੀ ਬਣਿਆ ਹੋਇਆ, ਯਾਰਾਂ ਦੋਸਤਾਂ ਨੇ ਸਾਰਿਆਂ ਨੇ ਬਹਿ ਕੇ ਨਾਲ ਖਾਣਾ, ਟਿਫਨ ਸ਼ੇਅਰ ਕਰਨਾ, ਬੜੀਆਂ ਸੋਹਣੀਆਂ ਸੋਹਣੀਆਂ ਮੂਮੈਂਟ ਹੁੰਦੀਆਂ ਉਹ ਹੈ ਨਾ। ਅਤੇ ਜੇ ਆਪਾਂ ਸੰਡੇ ਦਾ ਦਿਨ ਹੁੰਦਾ ਸੀਗਾ ਦਾਦੇ ਵਾਸਤੇ, ਆਪਾਂ ਖੇਤ ਉੱਥੇ ਚਾਹ ਲੈ ਕੇ ਜਾਂਦੇ ਹੁੰਦੇ ਸੀਗੇ, ਅਤੇ ਉੱਥੇ ਬਹਿ ਕੇ ਉਹਨਾਂ ਨੇ ਪਤਾ ਨਹੀਂ ਗੰਢਾ ਇੱਦਾਂ ਪਾਵੇ ਦੇ ਨਾਲ ਇੱਦਾਂ ਜਾਂ ਮਾਰ ਕੇ ਭਾਂਦੇ ਹੁੰਦੇ ਸੀਗੇ, ਉਹਨੂੰ ਕੁਝ ਕਹਿੰਦੇ ਆ ਕੁਝ ਵਰਡਿੰਗ ਆ ਮੈਨੂੰ ਨਾ ਨਹੀਂ ਪਤਾ ਉਹਦਾ, ਅਤੇ ਉਹ ਖਾਣਾ ਉਦੋਂ ਫਿਰ ਨਾਲ ਅੰਬ ਦਾ ਚਾਰ, ਉਹ ਛਾਂ, ਠੰਡੀ ਠੰਡੀ ਜਿਹੀ ਹਵਾ ਆਉਣੀ, ਅਤੇ ਏ ਸੀ ਨਾਲੋਂ ਵੱਧ ਹਵਾ ਮੈਂ ਕਹਿੰਦਾ ਆਨੰਦ ਮਾਣਦੇ ਸੀ। ਮਈ ਜੂਨ 'ਚ ਵੀ ਗਰਮੀਆਂ ਅੱਤਦੀਆਂ ਹੁੰਦੀਆਂ ਬੇਸ਼ੱਕ, ਪਰ ਏ ਸੀ ਨਾਲੋਂ ਵੱਧ ਜਿਹੜੀ ਹਵਾ ਜਿਹੜੀ ਉੱਥੇ ਦੇਖਣ ਨੂੰ ਮਿਲਦੀ ਹੁੰਦੀ ਸੀਗੀ, ਜਦੋਂ ਛਾਵੇਂ ਨਿੰਮ ਦੀ ਛਾਵੇਂ ਹਵਾ ਚੱਲ ਰਹੀ ਹੁੰਦੀ ਸੀਗੀ, ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਹੁੰਦੀਆਂ ਸੀ, ਇੱਕ ਬੜੀਆਂ ਘੈਂਟ ਮੂਮੈਂਟਸ ਹੁੰਦੀਆਂ ਸੀ। ਬਹੁਤ ਚੀਜ਼ਾਂ ਆਪਾਂ ਮਿਸ ਕਰਦੇ ਹਾਂ, ਪਰ ਆਪਣੀਆਂ ਜਿਹੜੀਆਂ ਬੇਸ਼ੱਕ ਇੱਥੇ ਆਪਣੀਆਂ ਕੁਝ ਕੁ ਮਜਬੂਰੀਆਂ ਨੇ, ਪਰ ਇੱਥੇ ਵੀ ਆਪਾਂ ਐਨਰਜੀ ਲੈਣੀ ਆ, ਆਪਾਂ ਆਪਦੇ ਨੂੰ ਪੋਜ਼ਿਟਿਵ ਰੱਖਣਾ, ਆਪਣੀਆਂ ਜੜ੍ਹਾਂ ਉੱਥੇ ਨੇ, ਅਤੇ ਆਪਾਂ ਨਾਲ ਜਿਹੜਾ ਖਿਆਲ ਵੀ ਉੱਥੋਂ ਦੇ ਨੇ। ਸੁਬਹਾ ਸ਼ਾਮ ਆਪਾਂ ਇੰਡੀਆ ਗੱਲ ਕਰਦੇ ਹਾਂ, ਇੰਡੀਆ ਦੇ ਬਾਰੇ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ, ਕਿਉਂਕਿ ਆਪਣੇ ਰੋਮ ਰੋਮ ਦੇ ਵਿੱਚ ਉਹ ਚੀਜ਼ ਵਸੀ ਆ, ਆਪਾਂ ਕਦੇ ਭੁਲਾ ਨਹੀਂ ਸਕਦੇ ਉਹ ਚੀਜ਼ਾਂ, ਅਤੇ ਉਹਨਾਂ ਚੀਜ਼ਾਂ ਨੂੰ ਹਮੇਸ਼ਾ ਸਜਦਾ ਜਿਹੜੀਆਂ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਈਆਂ। ਅਤੇ ਪਰ ਆਪਾਂ ਜਦੋਂ ਇੱਥੇ ਹੁਣ ਇੱਥੇ ਆ ਚੁੱਕੇ ਹਾਂ, ਇੱਕ ਸ਼ਿਫਟਾਂ ਦੇ ਦੌਰ ਦੇ ਵਿੱਚ ਇੱਥੇ ਚੱਲ ਰਿਹਾ, ਕਈ ਇਹਨਾਂ ਨੂੰ ਕਈ ਮਿੱਠੀਆਂ ਜ਼ਿਲ੍ਹਾ ਕਹਿ ਦਿੰਦੇ, ਕਈ ਕੀ ਕਹਿੰਦੇ, ਪਰ ਮੇਰੇ ਲਈ ਇਹ ਚੀਜ਼ਾਂ ਬਹੁਤ ਵਧੀਆ, ਮੇਰੇ ਅਕੋਰਡਿੰਗ ਟੂ ਮੀ ਲਾਈਕ ਇੱਕ ਵਧੀਆ ਆਪਣੇ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਜਿੱਥੇ ਆਪਾਂ ਇੱਕ ਵਧੀਆ ਕਰੀਅਰ ਬਿਲਡ ਕਰ ਸਕਦੇ, ਆਪਦੇ ਡ੍ਰੀਮ ਪੂਰੇ ਕਰ ਸਕਦੇ। ਅਤੇ ਕੈਨੇਡਾ ਨੇ ਬਹੁਤ ਸਾਰੇ ਡ੍ਰੀਮ ਪੂਰੇ ਕੀਤੇ, ਜੇ ਮੈਂ ਆਪਦੇ ਬਾਰੇ ਦੱਸਦਾ ਕਿ ਮੇਰੀ ਚੈਲੰਜਰ ਜਿਹੜੀ ਆ ਕਾਰ ਆ ਉਹ ਇੱਕ ਡ੍ਰੀਮ ਸੀਗੀ, ਜੇ ਮੈਂ ਇੰਡੀਆ ਕਹਿੰਦਾ ਤਾਂ ਮੈਂ ਖਿਆਲ ਵੀ ਨਹੀਂ ਕਰ ਸਕਦਾ ਸੀ, ਅਤੇ ਮੈਂ ਆਲਰੇਡੀ ਇੱਥੇ 2 ਸਾਲ ਤੋਂ ਆਲਰੇਡੀ ਚਲਾ ਚੁੱਕਿਆ। ਤਾਂ ਇੱਕ ਉਹ ਹੁੰਦਾ ਕਿ ਇੱਕ ਡ੍ਰੀਮ ਲੈਂਡ ਡਿਸਾਈਡ ਕਰਨਾ ਕਿ ਮਹੀਨੇ ਦੇ ਤੁਸੀਂ ਕਿੰਨੇ ਕਮਾਉਣਾ ਚਾਹੁੰਦੇ ਹੋ, ਅਤੇ ਇੰਜੋਏ ਕਰਦੇ ਰਿਹਾ ਕਰੋ, ਹੱਸਦੇ ਖੇਡਦੇ ਰਿਹਾ ਕਰੋ, ਅਤੇ ਰੱਬ ਦੀ ਰਜ਼ਾ 'ਚ ਰਹਿ ਕੇ ਨਾ ਖੁਸ਼ ਰਿਹਾ ਕਰੋ। ਕਹਿੰਦੇ ਹੁੰਦੇ ਖੁਸ਼ੀਆਂ ਬੀਜ ਵਨ ਹਾਸੇ ਉੱਗਣ ਗਿਆ ਸੇ, ਜਦੋਂ ਆਪਦੇ ਆਪ ਨੂੰ ਆਪਾਂ ਖੁਸ਼ ਰਹਿਣਾ ਸਿਖਾ ਲਿਆ ਨਾ, ਸਭ ਤੋਂ ਜ਼ਿੰਦਗੀ ਦੇ ਅਮੀਰ ਬੰਦੇ ਆਪਾਂ ਉਸੇ ਦੇ ਨਹੀਂ ਬਣ ਜਾਣਾ, ਕਿਉਂਕਿ ਕੁਝ ਵੀ ਨਹੀਂ ਨਾਲ ਜਾਣਾ, ਖਾਲੀ ਆਏ ਹਾਂ ਖਾਲੀ ਜਾਣਾ ਹੈ, ਪਤਾ ਆ। ਇੱਕ ਦੂਜੇ ਨੂੰ ਹੱਸ ਕੇ ਬੁਲਾਓ ਵਧੀਆ, ਜੇ ਕਿਸੇ ਨੂੰ ਪਾਰਕ 'ਚ ਮਿਲਦੇ ਹੋ ਇੱਕ ਦੂਜੇ ਨਾਲ ਵਧੀਆ ਸ਼ੇਅਰ ਕਰੋ, ਹੈਲੋ ਹੈ ਸ਼ੇਅਰ ਕਰੋ, ਆਪਾਂ ਇੱਕੋ ਕਮਿਊਨਿਟੀ ਤੋਂ ਇੱਕੋ ਇੰਡੀਆ ਨੂੰ ਬਿਲੋਂਗ ਕਰਦੇ, ਪੰਜਾਬ ਤੋਂ ਸਾਰੇ ਆਏ ਹੋਏ ਹਾਂ, ਇੱਕ ਵਧੀਆ ਰਿਸਪੈਕਟ ਦੇਵਾਂਗੇ ਨਾ, ਜਦੋਂ ਇੱਕ ਵਧੀਆ ਰਿਸਪੈਕਟ ਵਾਲਾ ਮਾਹੌਲ ਬਣੂਗਾ ਤਾਂ ਕਿਤੇ ਨਾ ਕਿਤੇ ਇੱਕ ਬਹੁਤ ਸੋਹਣਾ ਆਪਾਂ ਸਮਾਜ ਜਿਹੜਾ ਸਿਰਜ ਦਾਂਗੇ। ਪਰ ਉਹਦੇ 'ਚ ਪਹਿਲ ਆਪਾਂ ਸਾਰਿਆਂ ਨੂੰ ਕਰਨੀ ਪੈਣੀ ਆ, ਥੋੜ੍ਹੇ ਥੋੜ੍ਹੇ ਆਪਾਂ ਨੂੰ ਐਫਰਟ ਕਰਨੇ ਪੈਣਗੇ, ਇੱਕ ਵਧੀਆ ਇੱਕ ਦੂਜੇ ਨੂੰ ਮੋਟੀਵੇਟ ਕਰੋ, ਜੇ ਕੋਈ ਅੱਗੇ ਵੱਧ ਰਿਹਾ ਉਹਨੂੰ ਹੋਰ ਐਪਰੀਸ਼ੀਏਟ ਕਰੋ ਕਿ ਤੂੰ ਇਹ ਚੀਜ਼ ਕਰ ਸਕਦਾ ਹੈ, ਤਾਂ ਜਦੋਂ ਇਹ ਚੀਜ਼ਾਂ ਹੋਣ ਲੱਗ ਪਈਆਂ ਸਮਾਜ ਦੇ ਵਿੱਚ, ਕਿਤੇ ਨਾ ਕਿਤੇ ਸਮਾਜ ਦੇ ਵਿੱਚ ਸੁਧਾਰ ਆ ਜਾਣੇ ਆ। ਅਤੇ ਬਹੁਤ ਹੀ ਜਿਹੜੇ ਸਿਆਣੇ ਨੇ ਆਪਣੇ ਕੋਲ, ਜਿਹੜੇ ਲਿਸਨਰ ਨੇ ਸਰੋਤੇ ਨੇ ਆਪਣੇ ਕੋਲ, ਬਹੁਤ ਆਪਣੇ ਨੌਲੇਜ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ, ਅਤੇ ਰੋਜ਼ਾਨਾ ਆਪਣਾ ਵੀ ਇਹੀ ਟਾਰਗੇਟ ਹੁੰਦਾ ਕਿ ਜਿੰਨੀ ਕੁ ਵੱਧ ਤੋਂ ਇਨਫੋਰਮੇਸ਼ਨ ਆਪਾਂ ਵੀ ਲੈ ਕੇ ਆ ਸਕਦੇ, ਲੈ ਕੇ ਆਉਂਦੇ ਰਹਿੰਦੇ ਹਾਂ, ਅਤੇ ਰੋਜ਼ਾਨਾ ਆਪਾਂ ਡਿਫਰੈਂਟ ਨੌਲੇਜ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ, ਅਤੇ ਡਿਫਰੈਂਟ ਗੈਸਟ ਵੀ ਆਪਣੇ ਦਰਮਿਆਨ ਆਉਂਦੇ ਰਹਿੰਦੇ ਨੇ, ਅਤੇ ਬਹੁਤ ਸਾਰੀ ਨੌਲੇਜ ਉਹਨਾਂ ਨੂੰ ਵੀ ਹੁੰਦੀ ਆ। ਤਾਂ ਟਰਾਈ ਹੀ ਹੁੰਦਾ ਕਿ ਤੁਹਾਡੇ ਲਈ ਹਮੇਸ਼ਾ ਜਿਹੜਾ ਰੇਡੀਓ ਧਮਾਲ ਕੁਝ ਨਾ ਕੁਝ ਨਵਾਂ ਕਰਦਾ ਰਹੇ, ਅਤੇ ਹਮੇਸ਼ਾ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹੀਏ। ਸੇਮ ਕੁਆਲਿਟੀ 92.7 FM HD ਕੁਆਲਿਟੀ ਤੁਹਾਨੂੰ ਦਿੰਦਾ ਜਿਹੜਾ ਯੂਟਿਊਬ ਸਪੋਟੀਫਾਈ 'ਤੇ ਤੁਸੀਂ ਸੁਣਦੇ ਹੋ, ਸੇਮ ਉਸੇ HD ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਮਿਲਦਾ, ਨਾਲ ਦੀ ਨਾਲ ਗੱਲਾਂ ਬਾਤਾਂ ਅਤੇ ਗੀਤਾਂ ਦਾ ਤੜਕਾ ਲੱਗਦਾ ਰਹਿੰਦਾ। ਰੋਜ਼ਾਨਾ 1 ਤੋਂ ਲੈ ਕੇ 3 ਤੱਕ ਜਿਹੜਾ ਸੈਟਰਡੇ ਦਾ ਸ਼ੋਅ ਹੁੰਦਾ ਨੱਚਣ ਟੱਪਣ ਨਾਲ ਆਪਣਾ ਹੁੰਦਾ, ਅਤੇ 1 ਘੰਟਾ ਤੁਹਾਡੇ ਲਈ ਐਕਸਟਰਾ ਲੈ ਕੇ ਆਉਂਦੇ ਹੁੰਦੇ ਹਾਂ, ਅਤੇ ਬਾਕੀ ਦਿਨ ਮੰਡੇ ਟੂ ਫਰਾਈਡੇ ਆਪਾਂ 1-3 ਤੁਹਾਡੇ ਰੂਬਰੂ ਹੁੰਦੇ ਹਾਂ। ਕੋਲ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਹੈ ਇਹ ਗਾਣਾ, ਸਟਾਰਟਿੰਗ ਸਭ ਤੋਂ ਪਹਿਲਾਂ ਗਾਣਾ ਲਾਉਣ ਲੱਗਾ ਸੀ ਅੱਜ ਮੈਂ, ਪਰ ਫਿਰ ਹੋਰ ਫਰਮਾਇਸ਼ ਆ ਗਈ, ਫਿਰ ਮੈਂ ਉਧਰ ਨੂੰ ਤੁਰ ਗਿਆ। ਹਾਂਜੀ ਹਾਂਜੀ, ਹੋਰ ਕੱਲ ਗਏ ਸੀਗੇ, ਕੱਲ ਗਏ ਸੀਗੇ ਟੂਰਨਾਮੈਂਟ ਤੇ?
1: ਨਹੀਂ ਜਨਾਬ ਨਹੀਂ,
0: ਜਾਇਆ ਨਹੀਂ ਗਿਆ?
1: ਨਾ ਜੀ ਨਾ, ਆਪਣੇ ਤੋਂ ਜਾਇਆ ਨਹੀਂ ਕਰਦਾ ਜੀ।
0: ਅੱਛਾ ਜੀ, ਸ਼ਿਫਟ ਕਰ ਰਹੇ ਹੋ ਰਾਈਟ ਨਾਓ ਵੀ?
1: ਹਾਂ ਜੀ, ਡਿਲੀਵਰੀਆਂ ਦਾ ਕੰਮ ਕਰਦਾ ਭਾਈ ਮੈਂ, ਡੂਡੈਸ਼, ਊਬਰ, ਐਮਾਜ਼ਨ।
0: ਅੱਛਾ ਅੱਛਾ, ਆਲ ਰਾਊਂਡਰ ਹੋ?
1: ਹਾਂ ਜੀ।
0: ਠੀਕ ਹੈ ਜੀ, ਇਸ ਟਾਈਮ ਕਿਹੜੀ ਸਾਈਡ ਫਿਰ ਰਹੇ ਹੋ?
1: ਇਸ ਟਾਈਮ ਮੈਂ ਹੈਗਾ ਜੀ ਹੈਂਡਰਸਨ ਹਾਈਵੇ ਤੇ।
0: ਅੱਛਾ, ਕਿੱਦਾਂ ਸਾਰਾ ਸਹੀ ਹੈ ਇੱਧਰ? ਉਹ ਜਿਹੜੀ ਆ ਜਿਵੇਂ ਹੁਣ ਅਸੀਂ ਪੈਮੇਨਾ ਵਾਲੀ ਸਾਈਡ ਰਹਿੰਦੇ ਹਾਂ, ਉੱਥੇ ਤਾਂ ਪੈਮੇਨਾ 'ਤੇ ਤਾਂ ਕੰਸਟਰਕਸ਼ਨ ਹੋ ਰਹੀ ਆ ਕਾਫੀ ਟਾਈਮ ਦੀ, ਅਤੇ ਬਸ ਹੁਣ ਅੱਗੇ ਉਹੀ ਦੇਖਣ ਨੂੰ ਮਿਲਣੀ, ਉਹਨਾਂ ਟਾਈਮ ਨੂੰ ਸਨੋਹ ਆ ਜਾਣੀਆਂ।
1: ਮਾੜੀ ਮੋਟੀ ਤਾਂ ਚੱਲਦੀ ਰਹਿੰਦੀ ਕੰਸਟਰਕਸ਼ਨ, ਜਨਾਬ ਵਿਨੀਪੈਗ ਆ ਦੇ ਚ ਕੰਸਟਰਕਸ਼ਨ ਤਾਂ ਚੱਲਣੀ ਆ।
0: ਹਾਂਜੀ ਹਾਂਜੀ, ਤੇ ਵੈਦਰ ਕਿੱਦਾਂ ਹੈ ਅੱਜ, ਇੰਜੋਏ ਕਰ ਰਹੇ ਹੋ?
1: ਪੂਰਾ ਵਧੀਆ ਜਨਾਬ, ਵੈਦਰ ਵਧੀਆ, ਇੰਜੋਏ ਪੂਰਾ ਹੋਈਆ, ਮੰਨਾ ਰੇਡੀਓ ਸੁਣ ਲਈਦਾ ਜਨਾਬ।
0: ਚਲੋ ਧੰਨਵਾਦ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਤੁਸੀਂ ਇੰਜੋਏ ਕਰਦੇ ਰਹੋ, ਆਪਦੀ ਡਿਲੀਵਰੀਆਂ ਵੀ ਇੰਜੋਏ ਕਰਦੇ ਰਹੋ, ਅਤੇ ਨਾਲ ਦੇ ਨਾਲ ਰੇਡੀਓ ਧਮਾਲ ਇੰਜੋਏ ਕਰਦੇ ਰਹੋ ਜੀ। ਓਕੇ ਜੀ, ਓਕੇ, ਧੰਨਵਾਦ ਜੀ।

ਕਿਆ ਬਾਤ ਹੈ ਜੀ, ਬਹੁਤ ਸਾਰੇ ਦਿਲਾਂ ਦੀ ਤੁਸੀਂ ਬਰਸਾਤ ਕਰ ਰਹੇ ਹੋ, ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਵੀ ਆ ਰਹੇ ਆ ਤੇ ਵਟਸਐਪ ਦੇ ਉੱਤੇ ਮੈਸੇਜ ਵੀ ਆ ਰਹੇ ਆ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੇ ਅੱਜ ਮਿਊਜ਼ਿਕ ਦੇ ਨਾਲ ਨਾਲ ਤੁਸੀਂ ਵਿਨੀਪੈਗ ਦਾ ਵੈਦਰ ਵੀ ਇੰਜੋਏ ਕਰ ਰਹੇ ਹੋ ਕਿਉਂਕਿ ਬਹੁਤ ਘੈਂਟ ਵੈਦਰ ਹੋਇਆ ਹੋਇਆ ਤੁਸੀਂ ਤੇ ਨਾਲ ਦੀ ਨਾਲ ਤੁਹਾਡੀ ਰਾਈਡ ਤੁਹਾਡੀ ਘੈਂਟ ਜਾ ਰਹੀ ਹੈ ਅਤੇ ਨਾਲ ਦੀ ਨਾਲ ਜਿਹੜਾ ਪ੍ਰੋਗਰਾਮ ਬਹੁਤ ਘੈਂਟ ਜਾ ਰਿਹਾ ਕਿਉਂਕਿ ਤੁਹਾਡੀ ਸੀ ਬਹੁਤ ਸਾਰਾ ਪਿਆਰ ਦੇ ਰਹੇ ਹੋ। ਵਟਸਐਪ ਉੱਤੇ ਸੋਹਣੇ ਸੋਹਣੇ ਮੈਸੇਜ ਆ ਰਹੇ ਆ, ਟਿਕਟੋਕ ਦੇ ਉੱਤੇ ਸੋਹਣੇ ਸੋਹਣੇ ਤੁਹਾਡੇ ਕਮੈਂਟ ਆ ਰਹੇ ਆ ਅਤੇ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਐਂਬਰ ਗੇਟ ਵਾਲਮਾਰਟ ਦੀ ਬੈਕ ਸਾਈਡ 'ਤੇ ਸਿੰਗਲ ਫੈਮਿਲੀ ਹੋਮ ਲੱਭ ਰਹੇ ਹੋ। ਕੈਸਲ ਬੈਰੀ ਵਾਲੀ ਸਾਈਡ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਵੀ ਬਹੁਤ ਸਾਰੀ ਲਿਸਟਿੰਗ ਤੁਹਾਨੂੰ ਮਿਲ ਜੂਗੀ। ਜੇ ਤੁਹਾਨੂੰ ਹੈਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਲੈਣਾ ਚਾਹੁੰਦੇ ਹੋ ਕਿ ਸੁਬਹਾ ਸ਼ਾਮ ਗੁਰੂ ਸਾਹਿਬ ਦੇ ਦਰਸ਼ਨ ਵੀ ਹੁੰਦੇ ਰਹਿਣ ਤਾਂ ਤੁਹਾਨੂੰ ਦੱਸ ਗਏ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ ਹੈ ਜਿਹੜੀ ਮਨਜੋਤ ਸਿੰਘ ਰਿਐਲਟਰ ਕੋਲ ਮਿਲ ਜੂਗੀ ਜੀ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ ਇਹਨਾਂ ਕੋਲ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। 204-999-2105 'ਤੇ ਸੰਪਰਕ ਕਰ ਸਕਦੇ ਹੋ ਅਤੇ ਇੱਕ ਵੀਕ ਦੇ ਵਿੱਚ ਤੁਹਾਡਾ ਪ੍ਰੋਫਿਟ ਦੇ ਵਿੱਚ ਘਰ ਸੇਲ ਕਰਾ ਦੇਣਗੇ ਕਿਉਂਕਿ ਬਹੁਤ ਸਾਰੇ ਘਰ ਆਲਰੇਡੀ ਇਹਨਾਂ ਨੇ ਸੋਲਡ ਆਊਟ ਕਰਾਤੇ ਨੇ ਪ੍ਰੋਫਿਟ ਦੇ ਵਿੱਚ, ਤਾਂ ਉਹਨਾਂ ਨੇ ਹੁਣ ਅੱਗੇ ਦੀ ਅੱਗੇ ਰੈਫਰੈਂਸ ਭੇਜੇ ਹੋਏ ਨੇ ਇਹਨਾਂ ਕੋਲ, ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਪੈਂਡਿੰਗ ਵੀ ਪਈ ਹੈ ਜਿਹੜੀ ਪ੍ਰੋਫਿਟ ਦੇ ਵਿੱਚ ਆਲਰੇਡੀ ਇਹਨਾਂ ਨੇ ਸੋਲਡ ਆਊਟ ਕਰਤੀ ਅਤੇ ਇੱਕ ਵੀਕ ਦੇ ਵਿੱਚ ਸੇਲ ਕਰਾ ਦਿੰਦੇ ਨੇ। ਜੇ ਤੁਸੀਂ ਵੀ ਪ੍ਰੋਫਿਟ ਦੇ ਵਿੱਚ ਇੱਕ ਵੀਕ ਦੇ ਵਿੱਚ ਘਰ ਸੇਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਲਓ ਜੀ ਮਨਜੋਤ ਸਿੰਘ ਰਿਐਲਟਰ ਦੇ ਨਾਲ 204-999-2105 ਦੇ ਉੱਤੇ।

ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਬਹੁਤ ਇੰਜੋਏ ਕੀਤਾ ਤੇ ਹੋਪ ਆ ਕਿ ਮੰਡੇ ਦਾ ਦਿਨ ਵੀਕ ਦੀ ਆਪਣੀ ਸ਼ੁਰੂਆਤ ਹੈ ਤੇ ਬਹੁਤ ਸਾਰੀ ਤੁਹਾਨੂੰ ਅੱਜ ਐਨਰਜੀ ਮਿਲੀ ਹੋਊਗੀ। ਕੱਲ ਨੂੰ ਫੇਰ ਰੂਬਰੂ ਹੁੰਦੇ ਆ ਸੇਮ ਐਨਰਜੀ ਦੇ ਨਾਲ, ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੋਊਗਾ ਹੋਰ ਵੀ ਸਪੈਸ਼ਲ ਹੋਊਗਾ, ਕਿਉਂਕਿ ਕੱਲ ਨੂੰ ਜਿਹੜੇ ਆਪਾਂ ਹਿੰਦੀ ਸੌਂਗ ਇੰਜੋਏ ਕਰਦੇ ਰਹਾਂਗੇ ਤਾਂ ਸੋਹਣੇ ਸੋਹਣੇ ਜਿਹੇ ਪ੍ਰੋਗਰਾਮ ਦੇ ਲਈ ਤੁਸੀਂ ਲਿਸਟ ਕਰਕੇ ਰੱਖਿਓ ਜੇ ਗਾਣੇ ਜਿਹੜੇ ਆਪਾਂ ਇੰਜੋਏ ਕਰਾਂਗੇ। ਕੱਲ ਨੂੰ ਫੇਰ ਰੂਬਰੂ ਹੋਵਾਂਗੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਫਿਰ ਫੁੱਲ ਐਂਟਰਟੇਨਮੈਂਟ ਦੇ ਨਾਲ ਆਪਾਂ ਜਿਹੜਾ ਤੜਕਾ ਲਾਵਾਂਗੇ ਬਣੇ ਰੂਪ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।